ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਅਰਦਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿਮ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ

ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਚਕ ਆਗਿਆ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ।

0: ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ
1: ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ

ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮਹਿ

ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈਂ, ਜੋ ਤੋ ਪਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਓ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਪਾਤਸ਼ਾਹੀ ਦਸਵੀਂ ਚੌਪਈ ਪੁਨਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ

ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਗੁਰੂ ਸਾਹਿਬ ਦੀ ਕਿਰਪਾ ਦੁਆਰਾ ਬੇਟੀ ਜਲੀਲ ਕੌਰ ਨੇ ਬਹੁਤ ਸੁੰਦਰ ਪਾਠ ਕੀਤਾ। ਮਹਾਰਾਜ ਬੱਚਿਆਂ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਦਾ ਪਿਆਰ ਬਖਸ਼ਦੇ ਰਹਿਣ, ਬਾਣੀ ਬਾਣੀ ਨਾਲ ਜੋੜ ਕੇ ਰੱਖਣ, ਗੁਰੂ ਘਰ ਦੇ ਨਾਲ ਪਿਆਰ ਵਧਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ।

ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਜੀ, ਕਿਰਪਾ ਕਰੋ ਸਤਿਗੁਰ ਜੀਓ, ਪਾਵਨ ਪਵਿੱਤਰ ਮੁੱਖ ਵਾਗ ਬਖਸ਼ਿਸ਼।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ।

ਸੇਵਨਾ ਬਿਰਥੀ ਜਾਸੀ। ਆਨੰਦ ਕਰੇ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮੁਹੱਲਾ ਪੰਜਵਾ, ਤਾਤੀ ਵਾਹ ਨ ਲੱਗਈ ਪਾਰ, ਬ੍ਰਹਮ ਸ਼ਰਨਾਈ। ਚੌਗਿਰਦ ਹਮਾਰੇ ਰਾਮਕਾਰ, ਦੁੱਖ ਲਗੇ ਨਾ ਭਾਈ। ਸਤਿਗੁਰ ਪੂਰਾ ਪੇਟਿਆ, ਜਿਨ ਬਣਤ ਬਣਾਈ।

ਦੇਹੋ ਸਜਣ ਸੀਸੜਿਆ ਜਿਉਂ ਹੋਵੇ ਸਾਹਿਬ ਸਿਉ ਮੇਲ ਕਾਰ ਕਰੇ ਹੋ ਪਾਹੁ ਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦਿਆਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੁਵੇ ਸਨੇਕ ਬਾਬਾ ਜੇਕਰ ਕਰਤੇ ਕੀਰਤ ਹੋਏ ਸੋ ਕਰਾ ਕੁਟਾਈ ਤੋਇ ਰਹਾਓ ਵਿਸ ਏ ਤਸਿਆ

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਏਕ ਓਅੰਕਾਰ। ਸਤਿਗੁਰ ਪ੍ਰਸਾਦ ਵਾਹਿਗੁਰ ਏ ਨਮਹ, ਜੁਗਾਦਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹਿ ਮਿਟਾਵੋ, ਸਿਮਰੋ ਜਸ ਬਿਸੰਭਰੀ ਕੈ, ਨਾਮ ਜਪਤਾ ਗਨ ਤਨਿ ਕੈ, ਵੇਦ ਪ੍ਰਾਨ ਸਿਮਰ ਸੋਧਾ ਕੇਰ।

ਨਾਮ ਸਿਮਹੁ ਸੁਹਿਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੁਟਤ ਨਹਿੰ ਕੋਟ ਲਖ ਵਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜਹ ਸੰਗਾਰ, ਹਰਿ ਕਾ ਨਾਮ ਤਤਕਾਲ ਉਧਾਰ। ਅਨਕ ਜੋਨ ਜਨਮ ਅਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬਹੁ ਨ ਧੋਵੈ, ਹਰਿ ਕਾ ਨਾਮ ਕੂਟ ਪਾਪ ਖੋਵੈ। ਐਸਾ ਨਾਮ ਜਪਹੁ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ ਜਿਹ ਮਾਰਗ ਕੀ। ਗਨ ਜਹਨ ਕੋਸਾ, ਹਰਿ ਕਾ ਨਾਮ ਊਹ ਸੰਤੋਸਾ। ਜਿਹ ਪੈੜ ਮਹਾਂਦ ਕੁਬਾਰ, ਹਰਿ ਕਾ ਨਾਮ ਸੰਗ ਉਜੀ ਯਾਰ। ਜਹ ਪੰਥ ਤੇਰਾ ਕੁ ਅਨਸਾਨੂ, ਹਰਿ ਕਾ ਨਾਮ ਤਹਨਾਰ ਪਛਾਨੂ। ਜਹ ਮਹਾਂ ਪਾਇਆ ਤਬਦ ਬਹੁ ਕਾਮ, ਤਹ ਹਰਿ ਕੇ ਨਾਮ ਕਿ ਤੁਮ ਪ੍ਰਸ਼ਾਮ। ਜਹ ਤ੍ਰਿਖਾ ਮ ਤੁਜਾ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ। ਭਗਤ ਜਨਕ ਵਰਤ ਨਾਮ, ਸੰਤ ਜਨਕ ਮਨ ਵਿਸਰਾਮ। ਹਰਿ ਕਾ ਨਾਮ ਦਾਸ ਕੋਟ, ਹਰਿ ਕੇ ਨਾਮ ਉਧਰੇ ਜਨ ਕੋਟ। ਹਰਿ ਜਹ ਕਰਤ ਸੰਤ ਤਨ ਰਾਤ, ਹਰਿ ਹਰਿ ਔਖ ਸਾਦ ਕੁਮਾਤ। ਹਰਿ ਜਨ ਕੈ ਹਰਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਮਦਾਨ। ਮਨ ਤਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕਾ ਬਿਰਤ ਬਵੀਕਾ। ਹਰਿ ਕਾ ਨਾਮ ਜਨ ਕਾ ਮੁਕਤ ਜੁਗਤ, ਹਰਿ ਕਾ ਨਾਮ ਜਨ ਕਾ ਤ੍ਰਿਵਤ ਭੁਗਤ। ਹਰਿ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਉ ਪਰੈ ਨ ਭੰਗ। ਹਰਿ ਕਾ ਨਾਮ ਜਨ ਕੀ ਵਡਿਆਈ, ਹਰਿ ਕਾ ਨਾਮ ਜਨ ਸੋਭਾ ਪਾਈ। ਹਰਿ ਕਾ ਨਾਮ ਜਨ ਕਾ ਭੋਗ ਜੋਗ, ਹਰਿ ਨਾਮ ਜਪਤ ਕਛ ਨਹਿ ਵਿਯੋਗ। ਜਨ ਰਤ ਹਰਿ ਨਾਮ ਕੀ ਸੇਵਾ, ਨਾਨਕ ਪੂਜੈ ਹਰਿ ਹਰਿ ਦੇਵਾ। ਹਰ ਹਰਿ ਜਨਕ ਮਾਰਖ ਜੀਨਾ, ਹਰ ਤਨ ਜਨਕ ਆਪ ਪ੍ਰਭ ਦੀਨਾ। ਹਰ ਹਰਿ ਜਨਕ ਊਟ ਸਤਾਣੀ, ਹਰ ਪ੍ਰਤਾਪ ਜਨ ਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤਿ, ਸੁਨ ਸਮਾਧ ਨਾਮ ਰਹਿਮਾਤੀ। ਅਠ ਪਹਿਰ ਜਨ ਹਰ ਹਰਿ ਜਪੈ, ਹਰਿ ਕਾ ਭਗਤ ਪ੍ਰਗਟ ਨਹੀਂ ਛਪੈ। ਹਰਿ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤ ਤਰੀ ਪਾਰ ਜਾਤਿ। ਹੋ ਹਰਿ ਕੋ ਨਾਮ ਕਾਮ ਦੀਨ, ਹਰ ਹਰਿ ਗੁਣ ਗਾਮ ਸਭ ਧੀ ਉਤਮ। ਹਰਿ ਕੀ ਕਥਾ ਨਾਮ ਸੁਨਤ, ਦਰਦ ਦੁਖ ਲਥਾ ਨਾਮ ਕੀ ਮਹਿਮਾ। ਸੰਤ ਰਤ ਵਾਸਾ, ਸੰਤ ਪ੍ਰਤਾਪ ਦੁਰਸਾਵਨਾ ਸਾਹਿ। ਸੰਤ ਕੇ ਸੰਗ ਵਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਧਿਆਈ ਹੈ। ਨਾਮ ਤੁਲ ਕਾ ਸ਼ਵਰਨ ਹੋਈ, ਨਾਨਕ ਗੁਰਮੁਖ ਨਾਮ ਪਾਵੈ। ਜਨ ਕੋਈ ਸਲੋਕ ਬਹੁ ਸ਼ਾਸਤ੍ਰ ਬਹੁ ਸਿਮਰਤੀ, ਪੇਖ ਸਰਬ ਢੋਲ ਪੂਜ ਸੁਨਾਹੀ। ਹਰ ਹਰਿ ਨਾਨਕ ਨਾਮੇ ਅਮੋਰ ਅਸ਼ਪਦੀ, ਜੈ ਤੈਪ ਗਿਆਨ ਸਭ ਧਿਆਨ। ਖੜ ਸ਼ਾਸਤ੍ਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ ਸਕਲ ਤਿਆਗ ਬਨ ਵਧੀ। ਫਿਰ ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਪੁਨ ਦਾਨ ਹੋਮੇ ਬਹੁ ਰਤਨਾ। ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇ ਕਰ ਬਹੁ ਭਾਤੀ। ਨਹਿ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀ ਅਕਬਾਰ। ਨਾਮ ਖੰਡ ਪ੍ਰਥਮੀ ਫਿਰੈ, ਚਿਰ ਜੀਵੈ ਮਹਾਂ ਉਦਾਸ। ਤਪੀ ਸਰਥੀ ਵੈ ਅਗਨ ਵਾਹੇ ਹੋਮਤ ਪ੍ਰਾਣ, ਕਨਕਾ ਸਭ ਹੈ ਵਰਪੂੰਦਾ। ਨਿਆਵਲੀ ਕਰਮ ਕਰ ਬਹਵਾਸਨ, ਜਾਨ ਵਾਰ ਪਿਓ ਸੰਜਮ ਆਦਿ ਸਾਧਨ। ਨਿਮਖ ਨਿਮਖ ਕਰ ਸਰੀਰ ਕਟਾਵੇ, ਤਾਉ ਪੀ ਹਉ ਮੈਂ ਮੈਲ ਨਾ ਜਾਵੇ। ਹਰ ਕੇ ਨਾਮ ਸੰਸਰ ਕਛ ਨਾਹੀ, ਨਾਨਕ ਗੁਰਮੁਖ ਨਾਮ ਜਪਤ ਕਦ ਪਾਹੀ। ਮਨ ਕਾਮਨਾ ਤੀਰਥ ਦੇਹ ਛੁਟੈ, ਗੁਰੂ ਕੁਮਾਰ ਮੰਦ ਹੁਟੈ। ਸੋਚ ਕਰੈ ਤਨ ਸਰ ਰਾਤ, ਮਨ ਕੀ ਮੈਲ ਨਾ ਤੰਤ ਜਾਤ। ਇਸ ਦੇਹੀ ਕਉ ਬਹੁ ਸਾਧਨਾ ਕਰੈ, ਮਨ ਤੇ ਕਬਹੁ ਨਾ ਵਿਖਿਆ ਡਰੈ। ਜਰ ਤੁਵੈ ਵਹਿ ਦੇਹ ਨੀਤ, ਸੁਧ ਕਹਿ ਹੋਏ ਕਚ ਪੀਤ। ਮਨ ਹਰਿ ਕੇ ਨਾਮ ਕੀ ਮਹਿਮਾ ਊਜ, ਨਾਨਕ ਨਾਮ ਉਦਰੇ ਪਤਤ ਬਹੁ ਮੂਜ। ਬਹੁਤ ਸਿਆਣਪ ਜਮ ਕਾ ਪਾਵ ਵਿਆਹ, ਬੈਨਕ ਯਤਨ ਕਰ ਤ੍ਰਿਸੰਨਾ ਧਰਾਪੈ। ਪੀ ਖਾਂਦੀ ਕਗਨ ਬੋਜੈ, ਕੋਟਿਓ ਪਰ ਤਰਗਨ ਸਜੈ। ਛੂਟ ਨਹ ਊਬ ਪੈ ਆਲ ਮੁਹਿ ਵਿਆਪ, ਹਮਾਇਆ ਜਾਲ ਔਰ ਕਰਤੂ ਸਗਲੀ ਜਮ ਡਾਨ। ਗੋਬਿੰਦ ਭਜਨ ਬੇਨ ਤੇਲ ਨਹੀਂ ਮਾਨ, ਹਰਿ ਕਾ ਨਾਮ ਜਪਤ ਦੁਖ ਜਾਇ। ਨਾਨਕ ਬੋਲੇ ਸਹਿ ਸੁਭਾਈ, ਚਾਰ ਪਦਾਰਥ ਜੇ ਕੁਮਾ ਗਏ ਸਾ ਜਨਕ ਸਿਵਾ ਲਾਗੈ। ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਦਾ ਸਦ ਗਾਵੈ। ਜੇ ਕੋ ਆਪਣਾ ਸੁਭਾ ਲੋਰੈ, ਸਾ ਸੰਗਿ ਹਉਮੈ ਸ਼ੋਰੈ। ਜੇ ਕੋ ਜਨਮ ਮਰਨ ਦੇ ਡਰੈ, ਸਾ ਜਨਕ ਸਰਣੀ ਉਪਰੈ। ਜਿਸ ਜਨਕਾ ਪ੍ਰਭ ਦਸ ਪਿਆ, ਨਾਨਕ ਤਾ ਕੋ ਬਲ ਬਲ ਜਾ। ਨਾਨਕ ਤਾ ਕੈ ਬਲ ਬਲ ਜਾ, ਸਾ ਸਗਲ ਪੁਰਖ ਮਹਾਂਪੁਰਖ ਪ੍ਰਧਾਨ। ਸਾ ਸੰਗਜਾ ਕੋ ਮਿਟੈ ਅਭਿਮਾਨ, ਐਪ ਸਿਕਾਉ ਜੋ ਜਾਣਨ ਵਿਚਾਰ ਸੋ ਗਾਣੀਆਂ। ਸਭ ਤੋਂ ਵਿਚਾਰ ਜਾ ਕਮਨ ਹੋਏ ਸਕਲ ਕਰੀਨਾ, ਹਰ ਹਨਾ ਤਨ ਘੱਟ ਘੱਟ ਜੀਨਾ। ਮਨ ਆਪਣੇ ਤੋਂ ਬੁਰਾ ਮਿਟਾਨਾ, ਭੀਖ ਸਕਲ ਸ੍ਰੇਸ਼ਟ ਸਾਜਨਾ। ਸੁਖ ਦੁਖ ਜਨ ਸਮ ਦ੍ਰਿਸ਼ਟੀ ਤਨ ਅਨੁਪਾਇ ਪੁਨ ਦੀਪਾ। ਨਿਰ ਧਨ ਕਉ ਧਨ ਤੇਰੋ ਨਾਇ, ਉਨ ਥਾਵੇ ਕਉ ਨਾਇ ਤੇਰਾ ਥਾ। ਉਨ ਮਾਨੇ ਕੋ ਪ੍ਰਭ ਤੇਰੋ ਮਾਨ, ਸਕਲ ਘਟਾ ਕਉ ਦੇਵ ਦਾਨ ਕਰਮ ਕਰਾਵਨ ਹਰ ਸਵਾਮ। ਸਕਲ ਘਟਾ ਕੇ ਅੰਤਰ ਜਾਮੇ ਆਪਣੀ ਗਾਤਮਿਤ ਜਾਨ ਹੋ। ਆਪ ਹੀ ਆਪਣ ਸੰਗਾ ਪ੍ਰਭ ਰਾਤੀ, ਤੁਮਰੀ ਉਸ ਤਤ ਤੁਮ ਦੇ ਹੋਏ ਨਾਨਕ। ਅਵਰਨ ਜਾਣ ਸਕੋ ਸਰਵ ਧਰਮ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ। ਸਗਲ ਕਿਰਿਆ ਮੈਂ ਉਦਮ ਕਿਰਿਆ, ਸਾਧ ਸੰਗ ਦੁਰਮਤ ਮਾਰੇ ਹਿਰਿਆ। ਸਗਲ ਉਦਮ ਮੈਂ ਉਦਮ ਭਲਾ, ਹਰਿ ਕਾ ਨਾਮ ਜਪ ਹੋ ਜੀ। ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰਿ ਕੋ ਜਸ ਰਸਨ ਬੁਖਾਨੀ।

ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗਵਾ ਸਗਲੀ ਹੋਤ ਸਾਧਕ ਹੰ ਮਿਟਿਆ ਬਮਾਨ ਸਾਧ ਹੰ ਪ੍ਰਗਟਾ ਸੋ ਗਿਆਨ ਸਾਧ ਹੰ ਬੁੱਝ ਪ੍ਰਭ ਨੀਰਾ ਸਾਧ ਸੰਗ ਸਾਵਤਨ ਬੀਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਪ੍ਰਜਤਨ ਸਾਧਕੀ ਮਹਿਮਾ ਵਰਨ ਕੌਨ ਪ੍ਰਾਣੀ ਨਾਨਕ ਸਾਧਕ ਸੁਭਾ ਪ੍ਰਭ ਮਾਹਿ ਸੁਮਨ ਸਾਧਕ ਸੰਗ ਆਗੋਚਰ ਮਿਲੇ ਸਾਧੂ ਹੰ ਸਦਾ ਪ੍ਰਫੁੱਲ ਸਾਧੂ ਸੰਗ ਆਵਹਿ ਬਹਿ ਪੰਚਾ ਸਾਧ ਸੰਗ ਅਮ੍ਰਤ ਰਹਿ ਪੁੰਚਾ ਸਾਧ ਸੰਗ ਹੋਏ ਸਭ ਕਿਰੇਨ ਸਾਧੂ ਸੰਗ ਮਨੋਹਰ ਵੈਨ ਸਾਧੂ ਸੰਗ ਨ ਕਥ ਹੁੰਦਾ ਵੈ ਸਾਧ ਸੰਗ ਅਸਤ ਮਨ ਪਕਾਇ ਵੈ ਸਾਧੂ ਸੰਗ ਮਾਇਆ ਦੇ ਭੇਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪਨੀਤ ਸਾਧ ਸੰਗ ਕੇ ਸਿਓ ਨਹਿ ਬੈਰ ਸਾਧੂ ਸੰਗ ਨਾ ਬੀਗਹ ਪੈਰ ਸਾਧੂ ਸੰਗ ਨਾਹਿ ਕੁਮੰਦਾ ਸਾਧ ਸੰਗ ਜਾਨੁ ਪਰਮਾਨੰਦਾ ਸਾਧੂ ਸੰਗ ਨਾਹਿ ਹਤਾਪ ਸਾਧੂ ਸੰਗ ਤਾ ਜਾ ਸਭ ਆਪ ਆਪੇ ਜਾਨ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਾਇ ਸਾਧ ਸੰਗ ਅਗੋਚਰ ਸਾਧ ਕੈ ਸੰਗ ਨ ਕਬੂ ਤਾਵੈ ਸਾਧ ਹੰ ਸਦਾ ਸੁਖ ਪੈ ਸਾਧ ਸੰਗ ਬਸ ਅਗੋਚਰ ਲਹਿ ਸਾਧੁ ਕੈ ਸੰਗ ਅਜਾਰ ਸਹ ਸਾਧੁ ਕੰ ਬਸ ਥਾਨ ਊਚੈ ਸਾਧੁ ਕੈ ਸੰਗ ਮਹਿਰ ਪਾ ਹੂਚੈ ਸਾਧੁ ਕੈ ਸੰਗ ਦ੍ਰਿੜ ਸਭ ਧਰਮ ਸਾਧੁ ਹੰ ਕੇਵਲ ਪਾਰ ਬਨਮ ਸਾਧੁ ਸੰਗ ਪੈ ਨਾਮ ਨਿਧਾਨ ਨਾਨਕ ਸਾਧੁ ਕੈ ਕੁਰਬਾਨ ਸਾਧੁ ਸੰਗ ਸਭ ਕੁਲੇ ਉਧਾਰ ਸਾਧ ਸੰਗ ਸਾਜਨ ਵੀਤ ਕੁਟਾਮ ਨਿਹਤਾਰ ਸਾਧੁ ਕੈ ਸੰਗ ਸੋ ਧਨ ਪਾਵੈ ਜਿਹ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਜ ਕਰੀ ਸੇਵਾ ਸਾਧੁ ਕੇ ਸੰਗ ਸੋਵਾ ਸੁਰ ਦੇਵਾ ਸਾਧੁ ਕੇ ਸੰਗ ਪਾਪ ਬੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧੁ ਸੰਗ ਸਰਬ ਥਾਨ ਗਾਮਨਾਨ ਸਾਧੁ ਸੰਗ ਸਫਲ ਜਨਾਮ ਸਾਧੁ ਸੰਗ ਨਹਿ ਕਛ ਕਾਲ ਦਰਸ਼ਨ ਬੀੜਦ ਹੋ ਦਿਨ ਹਾਲ ਸਾਧੁ ਕੇ ਸੰਗ ਕਰੂ ਖਤ ਹਰੈ ਸਾਧੁ ਸੰਗ ਨਿਰਗ ਪਰ ਹਰੈ ਸਾਧੁ ਸੰਗ ਈ ਹਾਉ ਹਾ ਸੋ ਹੀਰਾ ਸਾਧ ਸੰਗ ਵਿਸ਼ਰਤ ਹਰ ਮੇਲਾ ਜੋਇ ਸ਼ੈਲ ਸੋਈ ਫਲ ਪਾਵੈ ਸਾਧੁ ਕੇ ਸੰਗ ਨਿਰਥਾ ਜਾ ਪਾਰ ਬ੍ਰਹਮ ਸਾਧੁ ਰਦ ਵਸਨਾਨ ਕੁਦਰਾ ਸਾਧੁ ਸੁਨ ਰਸੈ ਸਾਧੁ ਕੇ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਗੁਣ ਗਾਇਉ ਸਾਧੁ ਕੇ ਸੰਗ ਨਮਾ ਤੇ ਬਸਰਾ ਸਾਧ ਸੰਗ ਸਰ ਪਰ ਨਿਹਤਰਾ ਸਾਧੁ ਸੰਗ ਲਗਾ ਪ੍ਰਭ ਮਿਠਾ ਸਾਧੁ ਕੇ ਸੰਗ ਘਾਟ ਘਾਟ ਡੀਠਾ ਸਾਧ ਸੰਗ ਪਿਆਗਾ ਕਰੇ ਸਾਧ ਸੰਗਤ ਪਈ ਹਮਾਰੀ ਸਾਧੁ ਕੇ ਸੰਗ ਬੇਟੇ ਸਭ ਰੋਗ ਨਾਨਕ ਸਾਧੁ ਬੇਟੇ ਸੰਯੋਗ ਸਾਧੁ ਕੀ ਮਹਿਮਾ ਵੇਦਨਾ ਜਾਣਹਿ ਜੇਤਾ ਸੁਨਹਿ ਦੇਤਾ ਵਖਿਆ ਨ ਸਾਧੁ ਕੀ ਉਪਮਾ ਦੇਹ ਗੁਣ ਤੇ ਦੂਰ ਸਾਧੁ ਕੀ ਉਪਮਾ ਰਹਿ ਭਾਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧੂ ਸੋਭਾ ਸਦਾ ਬੇਅੰਤ ਸਾਧੂ ਸੋਭਾ ਊਚ ਤੇ ਊਚੀ ਸਾਧੂ ਸੋਭਾ ਮੂਚ ਤੇ ਮੂਚ ਸਾਧੂ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾਪੇਦਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇਆ ਵਰਨਾ ਪੀ ਖੈਕ ਸਵੇਨ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨ ਸਦਾ ਨਰਲੀਪ ਜਹ ਜਲ ਮਹਿ ਕਮਲਾ ਲੀਪ ਬ੍ਰਹਮ ਗਿਆਨ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨ ਕਾ ਦ੍ਰਿਸ਼ਟ ਸਮਾਨ ਜੈ ਸੇ ਰਾਜ ਰੰਗ ਕਉ ਲਾਗਤ ਤੁਲਪਵਾਨ ਬ੍ਰਹਮ ਗਿਆਨ ਕਾ ਤੀਰ ਜੇ ਕ ਜਿਉ ਬੈ ਸੁਦਾ ਕੋਦੈ ਕੋ ਚੰਦਰੇ ਬ੍ਰਹਮ ਗਿਆਨੀ ਕਾ ਹੈ ਗੁਨਾ ਨਾਨਕ ਜਿਉ ਪਾਵ ਕਾ ਸਹਿ ਸੁਭਾ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜਹ ਮੈਲ ਨ ਲਾਗੇ ਚਲਾ ਬ੍ਰਹਮ ਗਿਆਨ ਕਾ ਮਨ ਹੋਏ ਪ੍ਰਕਾਸ਼ ਜਹ ਤਰੂ ਪ੍ਰਾਕਾਸ਼ ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾਹੀ ਅਭਿਮਾਨ ਬ੍ਰਹਮ ਗਿਆਨ ਊਚ ਤੇ ਊਚਾ ਮਨ ਬਨੇ ਹੈ ਸਭ ਦਿਨ ਊਚਾ ਬ੍ਰਹਮ ਗਿਆਨ ਸੇ ਜਨ ਪਏ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਕਲ ਕਿਰੀ ਨਾਇਆ ਤਮ ਰਹਿ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੀ ਸਭ ਪਰਮ ਆਇਆ ਬ੍ਰਹਮ ਗਿਆਨ ਤਿਕਾ ਸ਼ੁਭਰਾ ਨਾ ਪਾਇਆ ਬ੍ਰਹਮ ਗਿਆਨ ਸਦਾ ਸਮਦਰ ਸੇ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰ ਸੇ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕਿਰਨਬੁਲ ਜੁਗਤਾ ਬ੍ਰਹਮ ਗਿਆਨ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨ ਕ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਸ ਬ੍ਰਹਮ ਗਿਆਨ ਕਨ ਵਿਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰਪ ਕਰਮਾਹ ਬ੍ਰਹਮ ਗਿਆਨ ਕਾ ਨਾਹ ਤੰਦਾ ਬ੍ਰਹਮ ਗਿਆਨ ਦੇ ਤਵਤ ਬੰਧ ਬ੍ਰਹਮ ਗਿਆਨੀ ਕਾ ਹੋਏ ਸੁਫਲਾ ਬ੍ਰਹਮ ਗਿਆਨ ਸੁਫਲ ਫਲਾ ਬ੍ਰਹਮ ਗਿਆਨ ਸੰਗ ਸਗਲ ਵਧਾਰ ਨਾਨਕ ਬ੍ਰਹਮ ਗਿਆਨ ਜਪ ਸਗਲ ਸੰਸਾਰ ਬ੍ਰਹਮ ਗਿਆਨੀ ਕਾ ਏਕ ਰੰਗ ਬ੍ਰਹਮ ਗਿਆਨ ਕਾ ਵਾਸਾ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਦ ਜਾਗਤ ਬ੍ਰਹਮ ਗਿਆਨ ਅਹੰਬੋਧ ਤਿਆਗਤ ਬ੍ਰਹਮ ਗਿਆਨ ਕਾ ਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾ ਆਨੰਦ ਬ੍ਰਹਮ ਗਿਆਨ ਕਾ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨ ਕਾ ਨਹਿ ਵਿਨਾਸ਼ ਬ੍ਰਹਮ ਗਿਆਨ ਬ੍ਰਹਮ ਕਾ ਬੀਤਾ ਬ੍ਰਹਮ ਗਿਆਨ ਏਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚੰਤ ਬ੍ਰਹਮ ਗਿਆਨ ਕਾ ਨਿਰਗੁਣਵੰਤ ਬ੍ਰਹਮ ਗਿਆਨ ਜਸਕਰ ਪ੍ਰਭਾ ਬ੍ਰਹਮ ਗਿਆਨ ਕਾ ਬੜ ਪ੍ਰਤਾਪ ਬ੍ਰਹਮ ਗਿਆਨ ਕਾ ਦਰਸ ਬੜ ਭਾਗੀ ਪਾਈਆ ਬ੍ਰਹਮ ਗਿਆਨ ਕਾ ਬੈਲ ਬਲ ਜਾਈਆ ਬ੍ਰਹਮ ਗਿਆਨ ਕਾ ਖੂ ਜਹਿਸੁਰ ਨਾਨਕ ਬ੍ਰਹਮ ਗਿਆਨ ਆ ਪਰਮੇਸ਼ਵਰ ਬ੍ਰਹਮ ਗਿਆਨ ਕੀ ਕੀਮਤ ਨਾਹੀ ਬ੍ਰਹਮ ਗਿਆਨ ਕਾ ਸਗਲ ਮਨ ਵਾਹੀ ਬ੍ਰਹਮ ਗਿਆਨ ਕਾ ਕੌਣ ਜਾਣ ਭੇਦ ਬ੍ਰਹਮ ਗਿਆਨ ਕਉ ਸਦਾ ਦਿਵਸ ਬ੍ਰਹਮ ਗਿਆਨ ਕਾ ਕਥਿਆ ਨਦਾ ਖੇਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨ ਕੀ ਮਿਤ ਕੌਣ ਬਖਾਨ ਆਏ ਬ੍ਰਹਮ ਗਿਆਨ ਕੀ ਗਤ ਬ੍ਰਹਮ ਗਿਆਨ ਜਾਣ ਬ੍ਰਹਮ ਗਿਆਨ ਕਾ ਅੰਤਨਾ ਪੈਰ ਨਾਨਕ ਬ੍ਰਹਮ ਗਿਆਨ ਕਉ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਠ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵ ਨਹਿ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ

ਆਪੇ ਕਾ ਭਗਵਾਨ ਨਿਮਖ ਨਿਮਖ ਠਾਕੁ ਨਮਸਕਾਰ ਨਾਨਕ ਹੋਆ ਪਰਸ ਸਗਲ ਨਿਰਸਤਾ ਰਾਸ਼ਟਰਪਤੀ ਮਿਥਿਆ ਨਾ ਰਸਨਾ ਪਰਸ ਮਨ ਮਹਿਪ੍ਰੀਤ ਨਿਰੰਜਨ ਦਰਸ ਉਪਰ ਤ੍ਰਿ ਰੂਪ ਨ ਭੀਖਾ ਨੇਤਰ ਸਾਧਗੀ ਟਹਿ ਦੂ ਸੰਤ ਸੰਗੀਤ ਕਰਨ ਨਾ ਸੁਨੈ ਕਹੁ ਕਿ ਨਿੰਦਾ ਸਬਦ ਜਨ ਆਸ ਕਮੰਦਾ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਰਗ ਵਾਹਨ ਮੰਤਿ ਟਰੈ ਇੰਦਰੀ ਜੇਤ ਪੰਜ ਦੋਹ ਤੇ ਰਹਿਤ ਨਨਕੂਟ ਮਧਿ ਕੁਐ ਸਾ ਪਰਸ ਵੈਸਨੋ ਸੋ ਜਹੁ ਪਰਸੁ ਪ੍ਰਸੰਨ ਬਿਸਨ ਕੁਮਾਇ ਤੁਹਿ ਬਿਨ ਕਰਮ ਕਰਦ ਵੈ ਨਿਹ ਕਰਮ ਨਿਹ ਵੈਸਨ ਕਰ ਨਿਰਮਲ ਧਰਮ ਕਹ ਫਰਗੀ ਸ਼ਾ ਨਿਹ ਵੈਸ਼ ਕਿਉਰ ਭਗਤ ਕੀਰਤਨ ਸੰਗਰਾਜ ਮੰਦਨ ਅੰਤਰ ਸਿਮਰਨ ਗੋਪਾਲ ਸਭ ਉਪਰਵਤ ਕਿਰਪਾ ਲਵ ਦ੍ਰਿੜਾ ਬ੍ਰਹਨਾਮ ਜਪਾਵੈ ਨਾਨਕ ਵੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗ ਦੋਸ਼ ਕਾ ਸੰਗਮਾਨ ਤੇ ਬਿਨ ਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਾਲਕ ਹੋਵੈ ਤਸ ਭਗਵਤੀ ਕੁਮਾਰ ਤੂ ਤੁਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪ ਬਿਸਨ ਪ੍ਰੀਤ ਹਰ ਕੇ ਚਨ ਹਰਦਾ ਵਸਵ ਨਾਨਕ ਹੈ ਭਗਵਤੀ ਭਗਵੰਤ ਕਾ ਉਪਾਇ ਸੁ ਪੰਡਿਤ ਜੋ ਮਨ ਪ੍ਰਭੂ ਦਾ ਰਾਮ ਨਾਮ ਆਤਮ ਸੋਦਾ ਰਾਮ ਨਾਮ ਸਾਰ ਰਹਿ ਪੀਵਸ ਪੰਡਿਤ ਕਾ ਉਪਦੀ ਜਗ ਜੀਵੈ ਹਰ ਕੀ ਕਥਾ ਹਿਰਦਾ ਬਸਾ ਸੁ ਪੰਡਿਤ ਫਿਰ ਜੋ ਨਾ ਆਵੇਦ ਪ੍ਰਾਂ ਸਿਮਰਤ ਪੂਜਾ ਮੂਲ ਸੁਖ ਮਹਿ ਜਾਨ ਆਸਥੂਲ ਚਾਹਵਰ ਨਕ ਬੁੱਧੀ ਅਪਦੀ ਸਨਾਨਕ ਸੁ ਪੰਡਿਤ ਕਵ ਸਦਾ ਆਦੀਸ ਬੀਜ ਮੰਤਰ ਸਰਬ ਕੁ ਗਿਆਨ ਚਾਹਵਰ ਨਾਮ ਜਪੈ ਕੋ ਨਾਮ ਜੋ ਜੋ ਜਪੈ ਤੁਸੀਂ ਕਾ ਤੋਇ ਸਾ ਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਵਰ ਤਾਰ ਪਾਸ ਪ੍ਰੀਤ ਮੁਕਤ ਪਾਤਰ ਕਉ ਤਾਰ ਸਰਬ ਰੂਪ ਕਾਇ ਔਖਦ ਨਾਮ ਕਲਿਆਣ ਰੂ ਮੰਗਲ ਗੁਣ ਗਾਮ ਕਹੁ ਜੁਗਤ ਕਿਤੈ ਨਾ ਪਾਈਓ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਦੁਰਕਰਮ ਜਿਸ ਕਾ ਮਨ ਪਾਰ ਬ੍ਰਹਮ ਕਰਨ ਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀਆ ਦਾਸ ਦਸਾਂਤਰਣ ਉਪਾਇ ਦਿਨ ਪਾਇਆ ਸਦਾ ਨਿਕਟ ਨਿਕਟ ਹਰਿ ਚਾਨ ਸੋ ਦਾਸ ਦੁਰਗਹ ਪ੍ਰਵਾਨ ਆਪਣੇ ਦਾਸ ਆਪ ਕਿਰਪਾ ਕਰਾ ਦਸ ਦਾਸ ਕਹੋ ਸਭ ਸੋਝੀ ਪਰਾ ਸਗਲ ਸੰਗਵਾ ਤੁਮ ਦਾਸ ਅਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਸੋਖ ਸਦਾ ਆਨੰਦ ਤੈਨ ਵਿਯੋਗ ਤੈਹ ਸਵਰਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸ ਵਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀ ਆਇ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜੇਤ ਜੇਤ ਕਰ ਰਾਖੈ ਤੈਸਾ ਤਨ ਰਾਮ ਆਪ ਕਨ ਕਰਾਮ ਯੋਗ ਪ੍ਰਭ ਪਾਵੈ ਸੋਈ ਫੁਨ ਹੋਗ ਪਾਸ ਰਿਓ ਆਪ ਹੋਇਆ ਨਾ ਤਤਰੰਗ ਰਖਣਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਾਤ ਦੀ ਤੈਸਾ ਪ੍ਰਗਾਹ ਪਾਰ ਬ੍ਰਹਮ ਕਰਤਾ ਅਵਨਾਸ ਸਦਾ ਸਦਾ ਸਦਾ ਦਿਆਰ ਸਿਮਰ ਸਿਮਰਨ ਪੈ ਨਿਹਾਸ ਲੋਕ ਉਸਤਤ ਕਰੇ ਅਨੇਕ ਜਾਣੇ ਅੰਤ ਨਾ ਪਾਰਾ ਬਾਰ ਨਾਨਕ ਰਚਨਾ ਪ੍ਰਭ ਰਚੀ ਬਹਿਵਿਧਾਨਕ ਪ੍ਰਕਾਰ ਅਸ਼ਪਤੀ ਕਈ ਕੋਟ ਹੋਈ ਪੁਜਾਰੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਵੈਦਿਕ ਵਿਸ਼ਵਾਸ ਕਈ ਕੋਟ

ਕਈ ਕੋਟ ਪਿਆ ਬਿਮਾਰ, ਕਈ ਕੋਟਾਂ ਦਾ ਗਿਆਨ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮ ਨਕੋਰ, ਕਈ ਕੋਟ ਪਰ ਦਰਬ ਕਵ ਹਿਰ ਹੈ, ਕਈ ਕੋਟ ਪਰ ਦੂਖ ਨਾ ਕਰਹਿ, ਕਈ ਕੋਟ ਮਾਇਆ ਸਰਮ ਮਾਹਿ, ਕਈ ਕੋਟ ਪਰਦੇਹ ਪਰਮਾਹੀ। ਜੇਤ ਜਿਤ ਲੈ ਬਹ ਤੇਤ, ਤੇਤ ਲਗਨਾ ਨਾਨ ਕਰਤ ਕੀ ਜਾਨ, ਕਰਤ ਰਚਨ ਕਈ ਕੋਟ, ਸਿਧ ਜਤਿ ਜੋਗੀ ਕਈ ਕੋਟ, ਰਾਜ ਰਹਿ ਭੋਗ।

ਸੋ ਪ੍ਰਸਾਨਾ ਨੂੰ ਤੇ ਜਨ ਸਦਾ ਧਨ ਧਨ ਕਈ ਕੋਟ ਖੰਡ ਅਰ ਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਇ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿਨ ਬਹਿਪਾਤ ਪ੍ਰਭ ਹੋਇ ਪ੍ਰਮਾ ਸਮਾਤ ਆਕਾਂਤਨਾ ਜਨਕ ਹੋਇਆ ਪਿਆ ਨਾਨਕ ਪ੍ਰਭ ਸੋਇ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤੇ ਆਤਮ ਵਰਗਾਹ ਕਈ ਕੋਟ ਤਦ ਕਿ ਬੇਤ ਸਦਾ ਨਿਹਾਰਾ ਹੈ ਕੁਨੇਤਰ ਕਈ ਕੋਟ ਨਾਮ ਰਹ ਪੀ ਵਹਿ ਅਮਰ ਭਏ ਸਾਧ ਸਾਧ ਹੀ ਜੀਵ ਹੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਾਸ ਸੁਖ ਸਹਿਜ ਸਮਾਵੇ ਹੈ ਆਪਣੇ ਜਨ ਕੋ ਸਾਸ ਸਾਸ ਸੰਵਾਰੀ ਨਾਨਕ ਹੋਇ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਵੇਕ ਹੈ ਦੂਸਰਾ ਨਾਹੀਂ ਕੋਇ ਨਾਨਕ ਤਿਹ ਬਲਹਾਰਣ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਰਨ

ਕਰ ਕਰ ਦੇਖਿਆ ਆਪਣੀ ਵਡਿਆ ਨਾਨਕ ਸਾਹਿਬ ਮੈਂ ਰਹਿਆ ਸਮਾਈ ਪ੍ਰਭ ਪਾਵੈ ਮਾਨੁਖ ਗਤ ਪਾਵ ਪ੍ਰਭ ਪਾਵ ਤਾਂ ਪਾਥਰ ਤਰਾਵ ਪ੍ਰਭ ਪਾਵੈ ਬਿਨ ਸਾਹਸ ਰੱਖ ਪ੍ਰਭ ਪਾਵੈ ਤਾਂ ਹਰ ਗੁਣ ਭਾਖਾਇ ਪ੍ਰਭ ਪਾਵੈ ਤਾਂ ਪਤ ਤੇ ਹਰਿ ਆਪ ਕਰ ਆਪਣੂ ਵਿਚਾਰ ਹੈ ਦੋਹ ਸ੍ਰੀ ਅਕਾਲ ਸੁਆਮੀ ਕੇਰਾ ਵਿਗਸ ਅੰਦਰ ਜਮ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੁ ਮਾਨੁਖ ਤੀ ਕਿਆ ਹੋਇਆ ਵੈ ਜੋ ਪਾਵੈ ਸੋਈ ਕਰਾਵੈ ਹਾਥ ਹੋਏ ਤਾਂ ਸਭ ਕੀ ਸ਼ੈਲੀਏ ਜੋ ਦੇਹ ਪਾਵੈ ਸੋਈ ਕਰੀ ਅਨ ਜਾਣਤ ਵਿਖਿਆ ਮਹਾਰਾਜਾ ਜੇ ਜਾਣਤ ਆਪਣਾ ਬਚਨ ਪਰਮੇ ਪੂਲਾ ਦਹਿ ਦੇਹ ਤਾਵੈ ਨਿਮਖ ਮਹਿ ਚਾਰ ਕੁੰਟ ਹਰਾਵੈ ਕਰ ਕਿਰਪਾ ਜੀ ਸਭਨੀ ਭਗਤ ਦੀ ਨਾਨਕ ਦੀ ਜਾ ਨਾਮ ਮੇਰੇ ਖਿਨ ਮਹਿ ਨੀਚ ਗੇਟ ਕਵਰਾ ਜੋ ਪਾਰ ਬ੍ਰਹਮ ਗਰੀਬ ਨਵਾਜ ਜਗ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦਹਿ ਦੇਹ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀ ਤਾ ਕਲੀ ਖਨਾ ਕਰੈ ਜਗਦੀਸ਼ ਜੀ ਪਿੰਡ ਸਭ ਸਿਰਾ ਘਟ ਘਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤ ਆਪਣਾਈ ਨਾਨਕ ਜੀ ਵੈ ਦੇਖ ਵਡਾਈ ਉਸ ਕਾ ਬਾਲ ਨਾਹੀ ਸਾਹਸ ਕਰਮ ਕਰਮ ਸਰਪਨਾਥ ਆਗਿਆ ਕਰ ਬਪਰਾ ਜੀਓ ਜਦ ਪਾਵੈ ਸੋਈ ਹਨੰਤ ਸਿਓ ਕਬਹੂ ਚ ਨੀਚ ਮਹਿ ਵਸਾ ਕਬਹੂ ਸੋ ਘਰ ਖਰੰਗ ਹਸੈ ਕਬਹੂ

ਸਤਵ ਪਤੰਗ ਹੋਈ ਜੀ ਐਨਕ ਜਨ ਪਰਮ ਹੈ ਪਰਮੀ ਆ ਨਾਨਾ ਰੂਪ ਜੋ ਸੁਆਗੀ ਦਿਖਾ ਜੋ ਪ੍ਰਭ ਪਾਵਤ ਵੈਨ ਚਾ ਜਦ ਪਾਵੈ ਸੋਈ ਹੋਏ ਨਾਨਕ ਜਵ ਨਾ ਕੋਈ ਕਹੁ ਸਾ ਸੰਗਤਿ ਹੁ ਪਾਵੈ ਸਾ ਸਥਾਨ ਤੇ ਬਾਹਰ ਨਾ ਆਵੈ ਅੰਤਰ ਹੋਈ ਗਿਆਨ ਪ੍ਰਕਾਸ਼ ਉਸ ਸਥਾਨ ਕਨਿ ਵਿਨਾਸ਼ ਮਨ ਤਨ ਨਾਮ ਰਤੀ ਕਰੰਗ ਸਦਾ ਬਸ ਪਾਰ ਬ੍ਰਹਮ ਕਾ ਸੰਗ ਜਿਉਂ ਜਲ ਮਹਿ ਜਲਾਇ ਖਟਾਨਾ ਤਿਉਂ ਜੋਤਿ ਸੰਗ ਜੋ ਸਮਾਨ ਮੀਟ ਗਏ ਗਵਨ ਪਾਏ ਬਿਸਰਾਵ ਨਾਨਕ ਪ੍ਰਭ ਕਾ ਸਾਧੁ ਕਰਬਾਨ ਸਲੋਕ ਸੁਖੀ ਬਸਾ ਮਸਕਿਨੀਆਂ ਆਪ ਨਿਵਾਰ ਤਲੀ ਵੱਡੀ ਵੱਡੀ ਅਹੰਕਾਰੀਆ ਨਾਨਕ ਗਰਬ ਗਰੇ ਅਸ਼ਪਤੀ ਸੁਖਾਂਤਰ ਰਾਜ ਅਭਮਾਨ ਸੋ ਨਰਕ ਪਾਤੀ ਉਵਤ ਸਵਾਨ ਜੋ ਜਾਣਾ ਮੈਂ ਜੋ ਮਨਵੰਤ ਸੋਵਤ ਵਿਸ਼ਟਾ ਕਾ ਜਾਂਦਾ ਕਉ ਕਰਮ ਮੰਤ ਕਹਾਵੇ ਜਨਮ ਮਾਰਾ ਬਹੁ ਜੋ ਨੂੰ ਪਰਮਾਵੈ ਧਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖਾਂ ਦਾ ਗਿਆਨ ਕਰ ਕਿਰਪਾ ਸਕੈ ਹਿਰਦਾ ਗਰੀਬੀ ਵਸਾਵੈ ਨਾਨਕੀ ਹਮਕਤਾ ਕਰ ਸੁਖ ਪਾਵੇ ਧਨਵੰਤਾ ਹੋਈ ਕਰ ਕਰਵਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੇ ਬਹ ਲਸਕਰ ਮਾਨ ਕੂਪਰ ਕਰਿਆਸ ਪਰ ਪੀਤਰ ਤੱਕ ਹੋਈ ਵਿਨਾਸ ਸਭ ਤੇ ਆਪ ਜਾਣਾ ਬਲਵੰਤ ਖੇਨਵਾ ਹੋ ਜਾਏ ਬਸਵੰਤ ਕਿਸਾਨਾ ਬਾਧਾ ਆਪ ਅਹੰਕਾਰੀ ਧਰਮ ਰਹਿ ਦੁਖ ਕਰੀ ਖੁਆਰੀ ਗੁਰਪ੍ਰਸਾਦ ਜਾ ਕਮਟ ਅਭਮਾਨ ਸੋ ਜਾਣਾ ਨੂੰ ਤਰਗ ਪ੍ਰਵਾ ਅਨੁਕੂਟ ਕਰਮ ਕਰੈ ਹਉ ਤਾਰੀ ਸ੍ਰਮ ਪਾਵੇ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਰੂ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਤਰਾਵੈ ਹਰ ਤਰਗ ਕਹੋ ਕੈਸੀ ਕਵਿਆਸ ਕਜੋ ਭਲਾ ਕਹਾਵੇ ਤੇ ਸਹਿ ਭੁਲਾ ਨਿਕਟ ਨਾਵੇ ਸਰਬਗਿਰੀ ਜਾ ਕਾ ਮਨ ਹੋਏ ਕਹ ਨਾਨੂ ਤਾ ਕਿ ਨਿਰਮਲ ਸੋਏ ਜਬ ਲਗ ਜਾਣਾ ਮੁਝ ਤੇ ਕਾਸ਼ ਹੋਏ ਤਾ ਵਿਸ ਕਾ ਉਹ ਸੁਖ ਨਾਹੀ ਕੋਏ ਜਾ ਵੀ ਹੈ ਜਾਣਾ ਮੈਂ ਕਿਛ ਕਰਤਾ ਤਬ ਲਗ ਕਰ ਜੋ ਮੈਂ ਫਿਰਤਾ ਜਬ ਧਾਰ ਕੋ ਬੈਰ ਮੀਤ ਤਬ ਲਗ ਨੀਹ ਚਲ ਨਾਹੀ ਚੀਤ ਜਬ ਲਗ ਮੂਹ ਮਗਨ ਸੰਗਵਾਏ ਤਬ ਲਗ ਤਰਨ ਰਾਗ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੂਟੈ ਸਹਿਸ ਖੱਟੀ ਲੱਖ ਕੌਠ ਤਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਵਨ ਭੋਗ ਵਿਖਿਆ ਕੀ ਕਰੈ ਨਾ ਧਰੁਵ ਤਾਵ ਖਾਬ ਖਮਰ

ਸਮਰਥ ਬ੍ਰਥਿ ਸਭ ਕਾਜਾ ਨਵ ਰੰਗ ਸਰਵ ਸੁਖ ਵਡਭਾਗੀ ਕੈ ਸਭ ਰਵਤ ਹੋਏ। ਕਰਨ ਕਰਾਵਨ ਆਪਿਆਪ ਸਦਾ ਸਦਨਾਨ ਖਰ ਜਾਪ, ਕਰਨ ਕਰਾਵਨ ਕਰਨ ਹਾਰ ਉਸਕਾ ਹਾਥ ਕਹ ਵਿਚਾਰ, ਜੈਸੇ ਦ੍ਰਿਸ਼ਟ ਕਰੇ ਤੈਸਾ ਹੋਇ ਆਪਿਆਪ। ਆਪ ਰਵ ਸੋਏ ਜੋ ਕਿਸ਼ ਗਿਨੋ ਸੁਹਾਵਨਾ, ਰੰਗ ਸਭ ਦੇ ਦੂਰ ਸਭ ਹੁਗਾ ਸੰਗ ਬੁਗ ਜਾਇ। ਦੇਖਿਆ ਕਰ ਬਵੇਕ ਆਪ ਹੀ ਕਾ ਪਹਿਨ, ਇੱਕ ਮਰ ਨ ਬਿਨਸਾਵਾ ਨਾ ਜਾਇ। ਨਨ ਸਭ ਰਹੇ ਅਸਮਾਇਆ ਆਪ ਉਪਦੇਸਾ, ਸਮਝ ਆਪ ਆਪ ਰਚਾ ਸਭ ਕੈ ਸਾਧ। ਹਾਉ ਗਿਨੋ ਆਪਨ ਵਿਸਥਾਰ, ਸਭ ਕਾ ਸ਼ੋਸ ਕਾਹੁ ਕਰਨ ਆਰ। ਉਸ ਤੇ ਪਿੰਡ ਕਹ ਹੋ ਕਿਸ਼ੋਏ ਥਾਨ ਥਾਨ ਤਰੀਕਾ, ਸੋਏ ਆਪਣੇ ਚਲਿਤ ਆਪ ਕਰਨ ਆਰ। ਕੌਤ ਕਰ ਰੰਗ ਆਪ ਆਰੁ ਮਨ ਮਹਾ, ਮਨ ਆਪਣੇ ਮਹਿ ਨਾਨਕ ਜੀਉਂਦ ਕਹਿਣਾ ਜਾਇ। ਸਾਤ ਸਾਤ ਸਤਿਪੁਰਾ ਸਵਾਮੀ ਗੁਰੂ ਪ੍ਰਸਾਦ ਕਿਨਾ ਵਖਿਆ ਨੀ, ਸੱਚ ਸੱਚ ਸੱਚ ਸਭ ਕਿਨਾ ਗੁਣ ਵਧੇ। ਕਹਿੰਦਾ ਬਿਰਲਾ ਜੀ ਨਾ ਭਲਾ ਭਲਾ ਭਲਾ, ਤੇਰਾ ਰੂਪਾ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੱਟ ਘੱਟ ਸੁਨੇ ਸਰਵਨ ਵਖਿਆਣੀ। ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ, ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ। ਸੰਤ ਕਿਨਿੰਦਾ ਨਾਨਕਾ ਬਹਰ ਬਹਰ ਅਵਤਾਰ ਰਾਸ਼ਟਰਪਤੀ, ਸੰਤ ਕਾ ਦੁਖ ਨਾਰ ਜਗਟ, ਸੰਤ ਕਾ ਦੁਖ ਜਾਉਂਦੇ ਨਹੀਂ ਛੁਟਾ, ਸੰਤ ਕਾ ਦੁਖ ਸੁਖ ਸਭ ਜਾ, ਸੰਤ ਕਾ ਦੁਖ ਨਰਕ ਮਹਿ ਪਾਇ, ਸੰਤ ਕਾ ਦੁਖ ਮਰੀਨ, ਸੰਤ ਕਾ ਦੁਖ ਸੋਭਾ ਦੇਹੀਨ। ਸੰਤ ਕਿਹਾ ਤੇ ਕਾਵ ਰੱਖਾ ਨਾ ਕੋਇ, ਸੰਤ ਕਾ ਦੁਖ ਥਾਨ ਪ੍ਰਸ਼ਟ ਹੋਈ, ਸੰਤ ਕਿਰਪਾਲ ਕਿਰਪਾ ਜੀ ਕਰਾ ਨਾਨਕ, ਸੰਤ ਸੰਗ ਨਿੰਦਕ ਪੀ ਤਾਰਾ। ਸੰਤ ਕੇ ਦੁਖਨ ਤੇ ਮੁਖ ਪਾਵੈ, ਸੰਤਨ ਕਾ ਦੁਖਨ ਕਾਗ ਜੋ ਲਵੈ, ਸੰਤਨ ਕਾ ਦੁਖਨ ਸਰਬ ਜੋਨ ਪਾਏ, ਸੰਤ ਕਾ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕਾ ਦੁਖਨ ਤ੍ਰਿਸਨਾ ਮੈ ਜਰਾ, ਸੰਤ ਕਾ ਦੁਖਨ ਸਭ ਕੁਛ ਲੈ, ਸੰਤ ਕਾ ਦੁਖਨ ਤੇਜ ਸਭ ਜਾਇ, ਸੰਤ ਕਾ ਦੁਖਨ ਨੀਚ ਨੀਚਾਈ। ਸੰਤ ਦੁਖੀ ਕਾਇ ਥਾਉ ਕੋ ਨਾਇ, ਨਨ ਸੰਤ ਪਾਵੈ ਤਾਂ ਉਹੀ ਪੀਗਤ ਪਾਹੀ, ਸੰਤ ਕਨੰਦ ਕੋ ਮਹਾਂ ਅਤਤਾਈ, ਸੰਤ ਕਨੰਦ ਕੋ ਖਿੰਟੇ ਕੰਨਾ ਪਾਏ, ਸੰਤ ਕਨੰਦ ਕੋ ਮਹਾਂ ਹਥਿਆਰਾ, ਸੰਤ ਕਨੰਦ ਕੋ ਪਰਮੇਸ਼ਵਰ ਮਾਰਾ, ਸੰਤ ਕਨੰਦ ਕਰਾਜ ਦੇਹੀਂ, ਸੰਤ ਕਨੰਦ ਦੁਖੀ ਹਰ ਦੀਨ, ਸੰਤ ਕਨੰਦ ਕਹ ਸਰਵ ਰੋਗ, ਸੰਤ ਕਨੰਦ ਕਹ ਸਦਾ ਵਿਜੋਗ, ਸੰਤ ਕਨੰਦ ਆ ਦੁਖ ਮਹਿ ਦੁਖ, ਨਾਨਕ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਗ, ਸੰਤ ਕਾ ਦੁਖੀ ਸਦਾ ਆਪਵੇਤ, ਸੰਤ ਕਾ ਦੁਖੀ ਕਸਾ ਕਾ ਨਹੀਂ ਮੇਤ, ਸੰਤ ਕੇ ਦੁਖੀ ਕਾ ਉਡਾਨ ਲਾਗੈ, ਸੰਤ ਕੇ ਦੁਖੀ ਕਾ ਸਭ ਤਿਆਗ, ਸੰਤ ਕਾ ਦੁਖੀ ਮਹਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮ ਅਮਰ, ਸੰਤ ਕੇ ਦੁਖ ਨਾ ਸਭ ਤੇ ਟਾਰਾ, ਸੰਤ ਕੇ ਦੁਖੀ ਕਾ ਨਾ ਹਿਠਾ, ਉਹਨਾਂ ਨੂੰ ਸੰਤ ਭਗਤ ਨੇ ਮਿਲਾਈ। ਸੰਤ ਕਾ ਦੁਖੀ ਆਦਿ ਬੀਜ ਤੇ ਟੂਟੈ, ਸੰਤ ਕਾ ਦੁਖੀ ਕਦਾ ਕਾਜ ਨਾ ਪੈ ਹੁਚੈ, ਸੰਤ ਕਾ ਦੁਖੀ ਕਾ ਉਦਿਆਨ ਭਰਮਾਈ ਆ, ਸੰਤ ਕਾ ਦੁਖੀ ਉਜੜ ਪਾਈ ਆ, ਸੰਤ ਕਾ ਦੁਖੀ ਅੰਤਰ ਤੇ ਥੋਤ ਹੈ, ਜੋ ਸਾਸ ਬਿਨਾ ਮਿਰਤ ਕੀ ਲੋਥ ਹੈ। ਸੰਤ ਕੇ ਦੁਖੀ ਕੀ ਜੜ ਕਿਸ਼ਾ ਨਾਹੀ, ਆਪਣ ਵੀ ਜਾਪ ਹੀ ਖਾਹੀ, ਸੰਤ ਕੇ ਦੁਖੀ ਕਾ ਵਰਨਾ ਰੱਖਣਾ, ਨਾਨਕ ਸੰਤ ਪਾਵਤ ਲਾਏ ਉਹ ਬਹਾਰ, ਸੰਤ ਕਾ ਦੁਖੀ ਉਹ ਵੇਲੇ ਲਾਏ, ਜਿਉਂ ਜਲ ਵੀ ਹੁਣ ਵਸਦੀ ਤੜ ਫੜਾਈ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵ ਕੀ ਦਨ ਤਰਾਪ, ਸੰਤ ਕਾ ਦੁਖੀ ਛੁਟਿਆ ਕੇ ਲੈ ਜੋ

ਸਜਾਇ ਸੰਤ ਕਾ ਦੁਖ ਕਾ ਦਰਗਹ ਮਿਲਿਆ ਸਜਾਇ ਸੰਤ ਕਾ ਦੁਖ ਸਦਾ ਸਹਿਕਾਈਐ ਸੰਤ ਕਾ ਦੁਖ ਨਾਮ ਬਰਾ ਨਾ ਜੀਵਾਈਐ ਸੰਤ ਕਾ ਦੁਖ ਕੀ ਪੂਜਾ ਨਿਆਸ ਸੰਤ ਕਾ ਦੁਖ ਉਠ ਚਲਿਆ ਨਿਰਾਸ ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਈ ਜਹ ਭਵਤ ਸਾ ਕੋਈ ਹੋਏ ਪਿਆ ਕਰਤ ਨਾ ਬੇਟਾ ਕੋਈ ਨਾਨਕ ਜਾਣ ਸੱਚਾ।

ਦੁਖੀਆ ਆਪਣਾ ਖੇ ਲਾਭ ਕਰਨ ਯਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰਤ ਸਭ ਨਾਮ ਦੀ ਵਿਭਾਗੀ ਨਾਨਕ ਜਾਨ ਸੀ ਸਲੋਕ ਤਜ ਹੋ ਸਿਆ ਅਨੁਸੁਰ ਜਨ ਹੋ ਸਿਮਰ ਹੋ ਹਰ ਹਰ ਆਈ ਕਾਸ ਹਰ ਮਨ ਰਖਮ ਨਾਨਕ ਦੂਸ ਕਰਮ ਭਾਵ ਜਾਇ ਪਦੀ ਮਾਨੁਖ ਕੀ ਟੇਕ ਬ੍ਰਿਥ ਸਭ ਜਾਨ ਦੀਵਨ ਕਵੀ ਕਾ ਭਗਵਾਨ ਜਿਸ ਕਰ ਦੀ ਆ ਗਾਇ ਵਾਹਨਾ ਤ੍ਰਸਨਾ ਲਾ ਗਿਆ ਆਇ ਮਾਰਾ ਰਖੈ ਕੁਆ ਮਾਨੁਖ ਕਹਿ ਕਿਸ਼ਨਾ ਹਾ ਤਿਸ ਕਾ ਕੰਬੂਜ ਸੁਖ ਹੋਏ ਤਿਸ ਕਾ ਨਵਰਾ ਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੂਰਜ ਨਾਨਕ ਬਿਗਨਾ ਲਾਗ ਕੋ ਸਤ ਮਾਨ ਮਹਕਾਰ ਨਿਰੰਕਾਰ ਕਰ ਮਨ ਵੀਰ ਸਤ ਵਿਵਹਾਰ ਨਿਰਮਲ ਰਸਨ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲੀ ਜੀ ਨੈਨ ਭੇਖ ਠਾਕੁਰ ਕਾ ਰੰਗ ਸਾ ਸੰਗ ਬਿਨਸਾ ਸਭ ਸੰਗ ਚਰਨ ਚਰਨ ਵਾਰ ਗੋਬਿੰਦ ਮਿਠ ਪਾ ਜਪਿਆਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗ ਨਾਨਕ ਜਨ ਮਥਾ ਵਿਡ ਭਾਗੀ ਤੀ ਜਨ ਜਗ ਮਾਹੀ ਸਦਾ ਸਧਾਰ ਗੁਣ ਗਾਇ ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਕਰੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨ ਤੇ ਸੁਖੀਏ ਕੋਈ ਕਈ ਪਛਾਣੇ ਤੋਦ ਗਿਓ ਸੋਜੀ ਜਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੋਜੈ ਤੁਸੀਂ ਜਨ ਤ੍ਰਿਸਨਾ ਬੋਜੈ ਸਾਸੰਗ ਹਰ ਹਰ ਜਹ ਕਹਿਤ ਸਰਵ ਰੋਗ ਤੇ ਉਹ ਹਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆ ਅਨ ਗ੍ਰਹਿਸਥ ਮੈਂ ਸੋਈ ਨਿਰਬਾਨ ਏਕ ਉਪਰ ਜਹ ਜਨ ਗਿਆ ਸਾ ਤੁਸੀਂ ਕਟ ਕੇ ਜਾਊ ਪਾ ਸਪਾਰ ਬ੍ਰਹਮ ਜਹ ਮਨ ਭੂਖ ਨਾਨਕ ਤੇ ਸਹਿ ਨਾ ਲਾਗ ਦੁਖ ਜਹ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੋਹੇਲਾ ਨਹਿ ਹੁਣ ਲਾਗ ਜਹ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਆਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਸਮਾਇਆ ਸੋਧਤ ਸੋਧਤ ਸੋਧਤ ਸੀ ਜਿਆ ਗੁਰਪ੍ਰਸਾਦ ਤਤ ਹੈ ਬੁਝਿਆ ਜਬ ਦੇਖਾ ਤਬ ਸਭ ਕਿ ਹੋ ਨਾਰਨ ਸੋ ਸੂਖਮ ਸੋਇਆ ਸਥੂਲ ਨਹਿ ਕਿਸ ਜਨਮ ਹੈ ਨਹਿ ਕਿਸ ਮਰਿਆ ਆਪਣ ਚਲਦਾ ਆਪ ਹੀ ਕਰਿਆ ਆਪਣ ਜਾਵਨ ਦ੍ਰਿਸ਼ਟਾਂ ਦ੍ਰਿਸ਼ਟਾ ਆਗਿਆ ਕਰ ਧਰ

ਸਨੋਂ ਕਿਰਪਾ ਕਰਹਿ ਬੜੁ ਪਾਗ ਨਾਮ ਜਪਤ ਪਾਵ ਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋਗਿਸ਼ ਕਰੈ ਸੋ ਪ੍ਰਭ ਕਰੰਗ ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਈ ਹੋਵੈ ਸੋ ਹੋਈ ਕਰਨ ਆਰ ਪਛਾਣਾ ਸੋ ਪ੍ਰਭ ਕੀਆ ਜਨਮ ਵਿਖਟ ਲਗਾਨਾ ਜੈ ਸਰਸਾ ਤਹ ਦ੍ਰਿਸ਼ਟਾਨਾ ਜਿਹ ਤੇ ਉਪਜੇ ਤੇ ਹਮਾਹਿ ਸਮਾਇ ਹੋਇ ਸੁਖ ਨਦਾ ਨੂਨ ਹੁਬਾਨ ਆਇਆ ਆਪਸ ਕਵਾਬ ਦੀ ਨਵਾ ਨਾਨ ਪ੍ਰਭ ਜਾਨੀ ਕੋ ਜਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਅਰਥਾ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਤੇ ਬਲਹਾਰ ਅਸ਼ਟਪਦੀ ਟੂਟੀ ਗਾਂਡ ਨਹਾਰ ਗੋਪਾਲ ਸਰਬ ਜੀ ਆਪ ਪ੍ਰਦ ਪਾਲ ਸਗਲ ਕੀ ਚਿੰਤਾ ਜਮਨ ਵਾਹ ਤੇ ਬਿਰਥਾ ਕੋਈ ਨਾਹਿ ਦੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪ ਆਪ ਆਪਣ ਕੀ ਆ ਕਛੂ ਨਾ ਹੋਏ ਜੇ ਸਾਉ ਪ੍ਰਾਨ ਲੋਚਾ ਕੋਈ ਤੇ ਹਵੇ ਨਾ ਨਾਹਿ ਤੇਰਾ ਕਿਛ ਕਾਮ ਗਤ ਨਾਨਕ ਜਾਪੀ ਇੱਕ ਹਰ ਨਾਮ ਰੂਪਵੰਤ ਹੋਏ ਨਾਹਿ ਮੋਹ ਹੈ ਪ੍ਰਭ ਜੋ ਸਗਲ ਘਟ ਸੋ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਸ ਦਿਖਾ ਦੀਆ ਦਰਬਿਆ ਦਸੂਰਾ ਜੇ ਕੋ ਕਹਾਵੈ ਪ੍ਰਭ ਕਲਾ ਬਿਨਾ ਕਹਤਾਵੈ ਜੇ ਕੋ ਹੋਏ ਬਹਿਦਾ ਤਾਰ ਦਿਖ ਦੀ ਅਨਹਾਰ ਜਾਨ ਗਾਵਰ ਜਿਸ ਗੁਰੂ ਪ੍ਰਸਾਦ ਉਟਿਆ ਹੈ ਰੋਗ ਨਨ ਸੋ ਜਾਂ ਸਦਾ ਰੋਗ ਜਿਉਂ ਮੰਦਰ ਕਾਉ ਥਾਮਾ ਥਮਨ ਤਿਉਂ ਗੁਰ ਕਾ ਸਬਦ ਮਨ ਹਸ ਥਮਨ ਜਿਉਂ ਪਾਖਾਣ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਖਤਾਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੀ ਮਨ ਹੋਈ ਵਿਗਾਸ ਜਿਉਂ ਮਹਾ ਉਦਿਆਨ ਮਹਾਂਬਾਰਕ ਪਾਵੈ ਤਿਉਂ ਸਾਧੂ ਸੰਗ ਵਿੱਚ ਜੋਤ ਪ੍ਰਗਟਾਵੈ ਤਿਉਂ ਸਤੰਦਰ ਕੀ ਬਾਛਾ ਤੂਰ ਨਾਨਕ ਲੋਚਾ ਪੂਰਨ ਮਨ ਮੂਰਖ ਕਾਹੇ ਬਿਲ ਲਾਈਐ ਪ੍ਰਭ ਲਿਖਿਆ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤੇ ਸਹਿ ਚਤਾਰ ਜੋ ਕਾਸ਼ ਕਰੈ ਸੋਈ ਸੁਖ ਮਾਰ ਪੁਲਾ ਕਾਹੇ ਫਿਰਿਆ ਜਾਨ ਕਰਨ ਬਸ ਤਾਈ ਤੇਰਾ ਸੰਗ ਲਵਟ ਰਹੇ ਰਾਸ ਰੂਪੀ ਪਤੰਗ ਰਾਮ ਨਾਮ ਜਪ ਹਿਰਦੇ ਮਹਿਨਾ ਨੂੰ ਪਾਤ ਸੇਤੀ ਕਰ ਜਾਹੀ ਜਿਸ ਵਾਖਰ ਕੋ ਲੈ ਦੂ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਬ ਮਾਨ ਲਿਖੁ ਮਨ ਬੋਲ ਰਾਮ ਨਾਮ ਹਿਰਦੇ ਮਹਿ ਤੋ ਲਾਦ ਪਿਓ ਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲਾਰਾ ਦਰਗਹਿ ਸੋਏ ਇਹੋ ਵੈ ਪੈਰ ਵਿਰਲਾ ਵਾ ਪਾਰ ਨਾਨਕ ਤੱਕ ਸਤ ਬਲਹਾਰੇ ਚਰਨ ਸਾਧਗੀ ਧੋਏ ਧੋਏ ਪਿਓਰ ਸਾਧ ਕੋ ਆਪਣਾ ਜੀਵ ਸਾਧਗੀ ਦੂਰ ਕਰੋ ਇਸਨਾਨ ਸਾਧ ਉਪਰ ਜਾਈਏ ਕਰੋ ਵੈਨ ਸਾਧ ਸਿਵਾ ਵਿੜ ਭਾਗੀ ਪਾਈਓ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬੇਗਨ ਦੇ ਸਾਧੂ ਰਾਖਿਆ ਹਰ ਗੁਣ ਗਾਇਆ ਅੰਮ੍ਰਿਤ ਰਾਹ ਚਾਖ ਉੜ ਗਹਿ ਸੰਤ ਹੈ ਦਰਾਇਆ ਸਭ ਸੁਖ ਨਾਨਕ ਦੇਹ ਪਾਇਆ ਮੇਰੇ ਤੱਕ ਕਹੋ ਜੀ ਵਾਲ ਨਾਰ ਪੂਖ ਕਹੋ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹਿ ਪ੍ਰਭ ਲਿਖਿਕਾ ਲੈਣ ਪਾਹਿ ਸਭ ਕਿਸ ਦਿਸ ਕਾਹੋ ਕਰਨ ਹੈ ਯੋਗ ਤਿਸ ਬਿੰਦੂ ਸੁਰਵੈ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੀ ਪੂਜ ਨਿਰਮਲ ਲਿਖ ਕਰਣੀ ਕਰ ਕਿਰਪਾ ਜਿਸ ਪਨਾਮ ਦੀਆ ਨਾਨਕ ਸੋ ਜਾ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਇਆ ਹਰ ਪ੍ਰਭ ਚੀਤ ਭਗਤ ਭਗਤ ਸੁਣੀ ਆਇ ਤਿਸ ਰੋਏ ਜਾ ਕੇ ਹਿਰਦਾ ਕੋਹ ਸੱਚ ਕਰਣੀ ਸਹਿ ਤਾਗ ਰਹਿ ਸੱਚ ਹਿਰਦਾ ਸਤਮੁਖ ਕਹਿਤ ਸੱਚ ਦ੍ਰਿਸ਼ਟ ਸੱਚ ਆਇਆ ਆਕਾਰ ਸਾਚ ਵਰਤਾ ਸਾਚਾ ਪਾ ਸਾਰੂ ਪਾਰ ਬ੍ਰਹਮ ਜਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾਰੀ ਨਾਰੰਕੇਸ਼ ਤ੍ਰੇਹ ਗੁਣ ਦੇ ਪ੍ਰਭਿਨ ਤਿਸੇ ਬੁਝਾਈ ਨਾਨਕ ਹੋਵੈ ਸੋ ਪ੍ਰਸਾਨ ਅਸ਼ਟਪਦੀ ਅਵਨਾਸ਼ ਪ੍ਰਮਾਨ ਮਹਾਰਾਜ ਮੈਂ ਅਨੁਖ ਪ੍ਰੀਤ ਪ੍ਰੀਤ ਤਿਆਗ ਦਿਖਦੇ ਪਰਾਇ ਨਾ ਕਿਸ਼ਕੋਏ ਸਰਵ ਨਿਰੰਤਰੀ ਕੋ ਸੋਇਆ ਬਿਨਾ ਬੇਦਾਨ ਗਹਿਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਾ ਧਾਨ ਦਾ ਯਾਰ ਬਖਸਾਨ ਦੋ ਸਾਹ ਤ੍ਰਿਕ ਚਰਨ ਪਾਵ ਨਾਨਕ ਮਨ ਹੋ ਅਨੁਰਾਮ ਮਨ ਸਭ ਪੂਰਨ ਸਰਣਾ ਯੋਗ

ਜੋਗਿਤਾ ਮਹ ਤਪੀ ਸਰਗ੍ਰਹਿਤ ਮਹਿ ਭੋਗੀ ਧਿਆਏ ਧਿਆਏ ਭਗਤ ਸੁਖ ਪਾਇ ਨਾਨਕ ਤਿਹ ਪੁਰਖ ਕਾ ਕਿਣਿਆ ਅੰਤ ਨਾ ਪਾਇਆ ਜਾਗਿਰੀ ਲੈ ਕੀ ਮੇਤ ਨਾਹ ਸਗਲ ਦੇਵ ਹਾਰਿਆ ਵਗਾਹੇ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰ ਆਪਣਾ ਸੂਤ ਸਮਾਤ ਗਿਆਨ ਧਿਆਨ ਜਿਨ ਦੇ ਜਾਂਦਾ ਨਾਮ ਧਿਆ ਵਹਿ ਸੀ ਤਿਹੋ ਗੁਣ ਮਹਿ ਜਗ ਪ੍ਰਮਾਈ ਜਨਮ ਮਰੈ ਫਿਰਾਵੈ ਜਾਏ ਊਚ ਨੀਚ ਤਿਸਕੇ ਅਸਥਾਨ ਜਹ ਜਨਾਵੇ ਤੈਸਾ ਨਾਨਕ ਜਾ ਨਾਨਾ ਰੂਪ ਨਾਨਾ ਜਗ ਰੰਗ ਨਾਨਾ ਪੀਹ ਕਰੈ ਇੱਕ ਰੰਗ ਨਾਨਾ ਵੇਦ ਕਿਨ ਵਿਵਸਥਾ ਰੂਪ ਰਵ ਅਮਰਾਸੀ ਏਕ ਓਂਕਾਰ ਨਾਨਾ ਚਲਤ ਕਰੀ ਖਿਨ ਵਾਹਿ ਪੂਰ ਰਹਿ ਪੂਰਨ ਸਭ ਠਾਈ ਨਾਨਾ ਵੇਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਾਰ ਤਿਸਕੀ ਸਭ ਤਿਸਕੇ ਠਾਉ ਜਾਪ ਜਾਪ ਜੀਵੈ ਨਾਨਕ ਹਰਿ ਨਾਉ ਨਾਮ ਕਤਾਰੇ ਸਗਲੇ ਜੰਤ ਨਾਮ ਕਤਾਰੇ ਖੰਡ ਬ੍ਰਹਿਮੰਡ ਨਾਮ ਕਤਾਰੇ ਸਿਮਰਤ ਵੇਦ ਪ੍ਰਾਨ ਨਾਮ ਕਤਾਰੀ ਸੁਨਨ ਗਿਆਨ ਧਿਆਨ ਨਾਮ ਕਤਾਰੇ ਆਗਾਰ ਸੁਪਾਤਾਲ ਨਾਮ ਕਤਾਰੇ ਸਗਲ ਆਕਾਰ ਨਾਮ ਕਤਾਰੇ ਪੁਰੀਆ ਸਭ ਪਵਨ ਨਾਮ ਕਸੰਗ ਉਦਰੇ ਸੰਸਰਾਵਨ ਕਰ ਕਿਰਪਾ ਜਹਾਪਨਾ ਨਾਮ ਲਾਇ ਨਾਨਕ ਚੁਗਤ ਪਾਦ ਮਹ ਸੋਜਨ ਗਤ ਪਾਇ ਰੂਪ ਸਤ ਜਾਗਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਦੂ ਸਤ ਸਤ ਜਗ ਬਾਣ ਸਤ ਪੁਰਖ ਸਾ ਮਹ ਸਮਾਨ ਸਤ ਕਰਮ ਜਾਗ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਾਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਸਾ ਸਭ ਪਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰੂ ਦੀ ਪਾਏ ਸਤ ਵਚਨ ਸਾਧੂ ਪਤੀ ਸਤ ਤੇ ਜਾਨ ਜਾ ਕਰਦਾ ਪ੍ਰਭ ਸਤ ਨਿਰਤ ਪੂਜਾ ਜੀ ਕੋਈ ਨਾਮ ਜਪਤ ਤਾਗੀ ਗਾ ਤੁਝਾ ਸਤ ਕੀਆ ਸਭ ਸਤ ਆਪੀ ਜਾਣੇ ਆਪਣੀ ਮੇਤ ਗਾਤ ਜਿਸ ਕੇ ਸ੍ਰੇਸ਼ਟ ਸੋ ਕਰਨ ਆਰ ਬਣਾ ਪੂਜ ਕਰਦ ਵਿਚਾਰ ਕਰਦੀ ਕਿ ਮੇਤ ਨਾ ਜਾਣੇ ਕੀਆ ਨਾਨਕ ਜੋ ਪਾਵੇ ਸੋ ਵਰਤੀ ਆ ਬਿਸਮਨ ਬਿਸਮ ਪੈ ਬਿਸਮਾਇ ਜਨ ਪੂਜਾ ਤਾਇਆ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਵਚਨ ਪਦਾਰਥ ਲਹੇ ਉਏ ਦਾ ਤੇ ਦੁਕਾਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵਕ ਸੋਬੜ ਵਾਇਕ ਜਨ ਕਾ ਸੰਗੀ ਕਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰੂ ਪ੍ਰਸਾਦ ਨਾਨਕ ਹਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ ਨਾਨਕ ਹੋ ਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਆਰੂ ਪੂਜਾ

ਸੁਰਤ ਸਾਧੁ ਸਤਿ ਜਸ ਸੁਨਤਾ ਬੁਝਨਾਰ ਕੋ ਸਤਿ ਸਭ ਹੋਇ ਨਾਨਕ ਸਾਧੁ ਸਤਿ ਪ੍ਰਭ ਸੋਈ ਸਤਿ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਇ ਨਿਰਤਨ ਮੂਰ ਪਛਾਣਿਆ ਜਾ ਕਰਦਾ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੀ ਨਿਰਪਾਉ ਹੋਏ ਬਸਾਨਾ ਜਿਹ ਤੇ ਉਪਜਿਆ ਤੁਮਾਰ ਸਮਾਨਾ ਬਸਤ ਮਾਹਿਤ ਬਸਤ ਗਡਾਈ ਤਾਕ ਪਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਰ ਬਬੀਕ ਨਾਰਾਇਣ ਵੀਰ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕਾ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਨ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਪ੍ਰਭ ਪਾਲਨ ਹਰਾ ਸੇਵਕ ਰਖ ਨਿਰੰਕਾਰ ਸੋ ਸੇਵਕ ਜਿਹ ਦਇਆ ਪ੍ਰਭ ਧਾਰ ਨਾਨਕ ਸੋ ਸੇਵਕ ਸਾਸ ਸਾਸ ਸੁਮਾਰ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਸਰਪ ਰਾਖ ਆਪਣੇ ਦਾਸ ਦੀ ਵਡਾਈ ਆਪਣੇ ਸੇਵਕ ਨਾਮ

ਸੋ ਸੇਵਕ ਦਹਿ ਦੇਹ ਪ੍ਰਗਟਾਇਆ। ਨੇਕੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋੜਾ ਖਜ ਖਸਾ ਸਨ ਕਟ ਤਿਆਗ ਤੈ ਗੁਰਾਖ ਦੀ ਕਰਾ ਤੁਮਾਰ ਸਵ ਜਤਨ ਕਰਤੇ ਵਹ ਪੈ ਤੋ ਤਿਸਕੇ ਕਰਤਵ ਬਿਰਥੀ ਜਾਤ ਮਾਰਾ ਨ ਰਾਖ ਵ ਨ ਕੋਈ ਸਭ ਜੀਆਂ ਕਾ ਰਾਖਾ ਸੋਈ ਕਹਿ ਸੋਚ ਕਰ ਹਰਿ ਪ੍ਰਾਣੀ ਜਪਨਾਨ ਪ੍ਰਭ ਲਖ ਵਡਾਣੀ ਵੈਰੰ ਵੈਰ ਵੈਰ ਪ੍ਰਭ ਜਪੀ ਅਪੀ ਅੰਮ੍ਰਿਤ ਹਿਮਾਂਤ ਅੰਤਰ।

ਨਾਮ ਮਹਿ ਨਾਮ ਸਮਾਨੇ ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕਾ ਸਤਿਕਾਮ ਬੋਲਹੁ ਜਹ ਜਿਹੁ ਬੈ ਦਿਨ ਰਾਤ ਪ੍ਰਭ ਆਪਣਾ ਜਨ ਕੀ ਨਿਦਾਤ ਕਰਹਿ ਭਗਤ ਆਤਮ ਕੈ ਚਾਇ ਪ੍ਰਭ ਆਪਣੇ ਸਮਰਹਿ ਸਮਾਈ ਜੋ ਹੋਵੈ ਹੋਵਤ ਸੋ ਜਾਨ ਪ੍ਰਭ ਆਪਣੇ ਕਾ ਗੁਣ ਪਛਾਨਾ ਦੇਹਿ ਮਹਿਮਾ ਕਾਨੁ ਬਖਾਨੁ ਤਿਸਕਾ ਗੁਣ ਕਹੀ ਇਕ ਨਾ ਜਾਨੁ ਆਠ ਪਹਿਰ ਪ੍ਰਭ ਸੇ ਹਜੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਦਿਨ ਕੀ ਓਟ ਰਿਹ ਮਨ ਤਨ ਆਪਣਾ ਦਿਨ ਜਾਨ ਦੇਹਿ ਜੇ ਨ ਜਨ ਆਪਣਾ ਪ੍ਰਭੁ ਪੁਛਾਤਾ ਸੋ ਜਾਨ ਸਰਵ ਥੋ ਕੈ ਦਾਤਾ ਤੁਸਕੀ ਸਰਨ ਸਰ ਸੁਖ ਪਾਇਆ ਤੁਸਕਾ ਦਰਸ ਸਾ ਪਾਇਆ ਮਿਟਾਵੈ ਔਰ ਸਿਆਮ ਸਗਰੀ ਛਾੜ ਦੇ ਜਾਨ ਕੀ ਤੁਸੀਂ ਵਾਲਾ

ਸਿਖੋਦਰਾ ਨਾਨਕ ਅਰਗੁਣ ਗਾਵਸ਼ ਪਦੀ ਸਤਿਗੁਰ ਸੇਖੀ ਕਰਾ ਪ੍ਰਤਪਾਦ ਸੇਵ ਕਗੁਰ ਸਦਾ ਦਇਆਲ ਸੇਖੀ ਗੁਰ ਦੁਰਮਤ ਮਰ ਹਰਿਆ ਗੁਰ ਬਚਨ ਹਰ ਨਾਮ ਉਚਰਾ ਸਾਧੂ ਸਿੱਖ ਬੰਧਨ ਕਾਟਾ ਗੁਰ ਕਾ ਸਿੱਖ ਵਿਕਾਰ ਦੀ ਆਟ ਸਾਧੂ ਸੇਖ ਨਾਮ ਦਾਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸੇਖ ਹਲਤ ਬਲ ਦਸਵਾਰ ਨਾਨਕ ਸਤਿਗੁਰ ਸੇਖ ਜੀ ਅਨਾਲ ਸੰਭਾਰ ਗੁਰ ਕਾ ਗ੍ਰਹਿ ਸੇਵਕ ਜੋਰਾ ਹੈ ਗੁਰ ਗਿਆ ਗਮਨ ਮਹਸਾ ਹੈ ਆਪਸ ਕਉ ਕਰ ਕਾਸ਼ਨਾ ਜਨਾਵ ਹਰ ਹਨਰ ਦਹਾ ਧਿਆਵੈ ਮਨ ਵਿੱਚ ਸਤਿਗੁਰ ਕੇ ਪਾਸ ਦੇ ਸੇਵਕ ਕਾਰਜ ਰਹਿ ਸੇਵਾ ਕਰ ਤੂੰ ਨਿਹ ਕਾਮੀ ਹੋਤ ਪ੍ਰਾਪ ਸਵਾਮੀ ਆਪਣੀ ਕਿਰਪਾ ਚ ਸਾਵ ਕਰੀ ਨਾਰਾਇਣ ਸੋ ਸੇਵਕ ਗੁਰ ਕੀ ਮਾਤਲੀ ਵੀ ਸਭ ਵਿਸ਼ਵ ਗੁਰ ਕਾ ਮਨ ਮਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਣ ਸੋ ਸਤਿਗੁਰ ਜਿਸ ਰਦਾ ਹਰ ਨਾਉ ਅਨਕ ਪੈਰ ਗੁਰ ਕਾ ਬਲ ਜਾਉ ਸਰਵ ਨਿਧਾਨ ਜੀ ਕਾ ਦਾਤਾ ਅਠ ਪਹਿਰੂ ਪਾਰ ਬ੍ਰਹਮ ਰੰਗ ਦਾਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਇਕ ਹੈ ਨਹਿ ਕਹਿ ਪਰਮ ਸਹਿ ਸੋ ਸਿਆਨ ਬੁਲਾਇਆ ਨਾ ਜਾਈਐ ਨਾਨਕ ਗੁਰਬਿੜ ਭਾਗੀ ਪਾਈਐ ਸਫਲ ਦਰਸ਼ਨ ਪੀਖ ਤਪਨੀਤ ਪਰ ਸਤ ਚਰਨ ਗਾਤ ਨਿਰਮਲ ਰੀਤ ਪੀੜ ਸੰਗਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰਗਹ ਗਵੀ ਸੁਨ ਕਰ ਵਜਨ ਕਰਨ ਆਗਨੀ ਮਨ ਸੰਤੋ ਹਾਤਮ ਪਤੀਆਨ ਪੂਰਾ ਗੁਰਖਿਆ ਜਾ ਕਾ ਮੰਤਰ ਅਮਰਤ ਦ੍ਰਿਸ਼ ਪੀਖਾ ਸੰਤ ਗੁਣ ਬੇਅੰਤ ਕਿਉਂ ਨਹੀਂ ਪਾਈ ਨਾਨਕ ਜਿਹ ਪਾਵੈ ਦਹਲੈ ਮਲਾਇ ਜਿਹ ਭਾਈ ਪੁਸਤ ਤਨੇਕ ਸਤਿਪੁਰਖ ਪੂਰਨ ਬਵੀਕ ਕਾਹੁ ਪੂਰਨ ਪਹੁੰਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਇਤਾ ਕੀ ਕਿਉਂਦ ਕਿਨੈ ਨਾ ਪਾਇ ਅਨਕ ਭਗਤ ਬੰਧਨ ਨਿਯੁਤ ਕਰ ਚਰਨ ਕਮਨ ਹਿਰਦੈ ਸਿਮਰੈ ਸਤਿ ਬਲਹਾਰੀ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਸਪ੍ਰਭ ਜਪਨੇ ਇਹੋ ਹਰ ਰਸ ਉਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰਸ ਹੋਇ ਉਸ ਪੁਰਖ ਕਾ ਨਾਹੀ

ਦੁਖ ਤਹਿ ਤਿਨਾਸੇ ਤਬ ਤੁਮਹਿ ਠੰਡ ਵਰਤਾਇ ਅੰਤ ਪੈ ਦੁਖ ਨਾਠੀ ਪਾਇ ਜਨ ਮਨ ਕੇ ਮਿਟਿਆ ਅੰਧੀਅਸੇ ਸਾਧੂ ਕੇ ਪੂਰਨ ਉਪਦੇਸੇ ਪਾਉ ਚੁਕਾ ਨਿਰਪਾਉ ਹੋਏ ਬਸੇ ਸਕਲ ਵਿਆਦ ਮੰਤੀ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਸੰਗ ਜਪ ਨਾਮ ਵਰਾਰੀ ਥਿਤ ਪਾਈ ਚੁਕੇ ਪ੍ਰਾਮ ਗਵਨ ਸੁਨ ਨਾਨਕ ਹਰਿ ਹਰਿ ਜਸ ਤ੍ਰਵ ਨਿਰਗੁਨਾਵ ਸਰਗੁਣ ਪਿਓ ਹੀ ਕਲਾ ਤਾਰੇ ਜਨ ਸਗਲੇ ਮੋਹੀ ਆਪਣੇ ਚਰਤ ਪ੍ਰਭਾਵ ਬਨਾਏ ਆਪਣੀ ਕਿਮਤਿਆ ਬਿਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰੀ ਕਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕ ਬੈਰ ਨਾਨਕ ਬਰਹਾਰੀ ਸਲੋਕ ਸਾਧਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕੁਮਾਵਨਾ ਨਾਨਕ ਇਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮੇਰ ਕਰਹੁ ਵਿਚਾਰੀ ਸਿਮ ਨਾਮ ਆਦ ਹਰਿਉ ਰਿਉ ਪਰ ਸਮੀਤ ਬਿਸਾਰ ਹੋ ਚਰਨ ਕਮਲ ਰੇਤ ਮਹਿ ਹੁਰ ਤਾਰ ਹੋ ਕਰਨ ਕਾਰਨ ਸੁਭਰਵ ਸਮਰਥ ਦ੍ਰਿੜ ਕਰ ਗਹ ਹੋ ਨਾਮ ਹਰਵਾਥ ਇਹੋ ਧਨ ਸੰਚ ਹੋ ਵਹ ਭਗਵੰਤ ਸੰਤ ਜਨ ਕਰਨ ਰਣਵੰਤੀ ਕਾ ਸਰੈ ਖੁ ਮਨ ਵਾਹੀ ਸਰਬ ਰੋਗ ਨਾਨਕ ਮਿਟ ਜਾਹਿ ਜਿਹ ਤਨ ਕੋ ਚਾਰ ਕੁੰ ਟੁੱਠ ਧਾਵੇ ਸੋ ਤਨ ਹਰਿ ਸੇਵਾ ਦੀ ਪਾਵੇ ਜਿਸ ਸੁਖ ਕਰਨ ਤੁ ਵਾਂਛਾ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਹ ਸੋਭਾ ਕਾ ਕਰਹਿ ਭਰੀ ਕਰਣੀ ਸਾ ਸੋਭਾ ਪਜ ਹਰਿ ਕੀ ਸਰਣੀ ਅਨ ਕਿਉ ਪਾਵਿ ਰੋਗ ਨ ਜਾਏ ਰੋਗ ਮਿਟ ਹਰਿ ਖਦਲਾਇ ਸਰਵ ਨਿਧਾਨ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧ ਹਰਿ ਕਾ ਨਾਇ ਦਹਿ ਦਹਿ ਤਵ ਤਵ ਠਾਇ ਤਾ ਕੋ ਬਿਘਨ ਨਾ ਲਾਗੈ ਕੋ ਜਾ ਕਰਦਾ ਬਸ ਹਰਿ ਸੋਈ ਕਲਤਾ ਤੀ ਠੰਡ ਹਰਿ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਭ ਪੂਰਨ ਹੋਇ ਆਸ ਭਗਤ ਪਾਇਆ ਤੁਮ ਪ੍ਰਗਾਸ ਤੇਤ ਘਰ ਜਾਇ ਵਸੈ ਵਨਾਸੀ ਕਹ ਨਨ ਕਟ ਜਮ ਫਾਸੀ ਤਦ ਵਿਚਾਰ ਕਹਿ ਜਨ ਸਾਚਾ ਜਨਮ ਵਰ ਸੁਖਾ ਚੁਕਾ ਚਾਇ ਆਵਾ ਗਵਨ ਮਿਟੇ ਪ੍ਰਭ ਸੇਵਾ ਤਿਆਗ ਸਰਮ ਗੁਰ ਦੇਵ ਇਉਂ ਰਤਨ ਜਨਮ ਕਾ ਹੋਇ ਉਧਾਰ ਹਰਿ ਹਰਿ ਸਿਮਰ ਪੁਰਾਣ ਆਦਿ ਹਰਿ ਅਨ ਕੇ ਪਾਵਨ ਛੁਟ ਨਾਰੀ ਸਿਮਰ ਸਾਧ ਵੇਦ ਵਿਚਾਰੀ ਹਰਿ ਕੀ ਭਗਤ ਕਰਹੁ ਮਨ ਲਾਇ ਮਨ ਪੰਛਤ ਨਨ ਫਲ ਪਾਇ ਸੰਗ ਨ ਚਾਲ ਤੀਰਾ ਤਨਾ

ਥਾ ਸਵਾਰੀ ਝੂਠਾ ਡਾਂ ਫ ਝੂਠ ਪਾ ਸਾਰੀ ਜਿਨ ਦੀਏ ਦੂਜਾ ਨਾ ਵਿਗਾਨ ਨਾ ਵਸਾ ਨਾ ਕੁਛਦਾ ਨਾ ਗੁਰਕਿ ਵਾ ਤੁਮ ਆਨ ਭਗਤ ਬਿਨਾ ਬਹਡੂ ਬੇ ਸਿਆਨ ਹਰ ਕਿ ਭਗਤ ਕਾ ਹਮਾਰ ਮੀਤ ਨਿਰਮਲ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਵਾਹੀ ਜਨਮ

ਸਤ ਗੁਣਾਂ ਸਹਿ ਸੁਭਾਈ ਨਨ ਗੁਣ ਗਾਇਬ ਗੁਣ ਗਾਇਬਤ ਤੇਰੀ ਉਤਰ ਸਮੈਲ ਵਿੰਸ ਜਾ ਹੋਮੈ ਬਿਖੈਲ ਹੂਹੀ ਅਚਿੰਦ ਵਾ ਸਾ ਸੁਖ ਨਾਲ ਸਾਸ ਗ੍ਰਾਸ ਸਰਨਾਮ ਸਮਾਜ ਛੱਡ ਸਿਆਮ ਸਗਲੀ ਮਨਾ ਸਾ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰ ਵਿਵਹਾਰੀ ਹਰ ਸੁਖ ਦਰ ਗਜਾ ਕਾਰ ਸਰਵ ਨਿਰੰਦਰੀ ਕੁ ਦੇਖ ਕਹ ਨਾਨਕ ਜਾ ਕਮਸਤਕ ਦੇਖੇ ਕੁਜਾ ਵੀ ਕੁਸਾਲਾ ਹੀ

ਕਰੇ ਹਰਿ ਕੇ ਗੁਣ ਗਾਈ। ਮਾਰਿਆ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਆਰ ਨਾਨਕ ਜਾਣਿਆ ਜਨ ਲਾਗਾ ਹਰੀ ਕਾ ਨਾਇ ਤੁਸੀਂ ਕਾ ਆਸਣ ਵਰਤੀ ਜਾ ਸਿਵ ਕਾ ਸਿਵਾ ਬਨਾਇ ਹੁਕਮ ਬੂਝ ਪਰਮ ਪਦ ਪਾਏ ਤੇ ਉਪਰ ਨਹੀਂ ਵਿਚਾਰ ਜਾ ਕਾ ਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈ ਨੰਦਨ ਪੂਜਾ ਗੁਰ ਕੇ ਪੈਰੇ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪ ਮੇਰੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਇਵ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੁ ਵਿਚਾਰ ਦੁਰਲਭ ਦੇਹ ਕਾ ਕਰਹੁ ਉਦਾਰ ਅੰਮ੍ਰਿਤ ਵਚਨ ਹਰਿ ਕੇ ਗੁਣ ਗਾਇ ਉਪਰੰ ਤਰਨ ਕਹਿ ਸਵਾਉ ਆਠ ਪਹਿਰ ਉਪਰਾ ਵੀ ਖਾਹੁ ਨਿਰਾ ਮਿਟਿਆ ਗਿਆਨ ਬਿਨ ਸਹਿ ਅੰਧੇਰਾ ਸੁਨਬ ਦੇਹ ਹਰਿ ਦਾਬ ਸਾਵ ਮਨ ਇਛੇ ਨਾਨਕ ਫਲ ਪਾਵ।

ਕਿਰਪਾ ਮਿਟੈ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਇ ਮਿਟੈ। ਅਹੰਕਾਰ ਤਿਸ ਜਨ ਕੋ ਕੋਇ ਨਾ ਪਹੁੰਚ, ਨਾਰ ਸਿਰ ਉਪਰ ਠਾਡਾ ਗੁਰ ਸੂਰਾ, ਨਾਨਕ ਦਾ ਕਾਰਜ ਪੂਰਾ। ਮਹਿਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ, ਦਰਸ਼ਨ ਪੀਖਤ ਉਦਰਤ ਸ੍ਰੇਸ਼ਟ, ਚੰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹੈ ਰੂਪ, ਧਨ ਸੇਵਾ ਸਿਵ ਪ੍ਰਵਾਨ, ਅੰਦਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੋਤਨ ਹੈਲ, ਤਾਕ ਨਿਕਟ ਨਾਵਤ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਿਰਦੇ ਆਇ, ਸਲੋਕ ਗਿਆਨ ਅੰਜਨ ਗੁਰਦੀ ਆ, ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਦੀ ਸੰਤ ਭੇਟਿਆ, ਨਾਨਕ ਮਨ ਪ੍ਰਕਾਸ਼, ਅਸ਼ਟਪਦੀ ਸੰਤ ਸੰਗ ਅੰਦਰ ਪ੍ਰਭ ਡੀਠਾ, ਨਾਮ ਪ੍ਰਭੂ ਕਲਾ ਗੰਭੀਠਾ, ਸਗਲ ਸਮੇਗਰੀ ਸਕਟ ਮਾਇ ਹਨ ਕਰੰਗ ਨਾਨਾ ਦ੍ਰਿ।

ਮਾਹ ਚਾਰ ਕੁੰਟ ਦਹਿ ਦਿਸ ਸਮਾਹੀ ਤਿਸ ਦੇ ਪੈਨ ਨਹੀਂ ਕੋਠਾਇ ਗੁਰੂ ਪ੍ਰਸਾਦ ਨਾਨਕ ਸੁਖ ਪਾਇਆ ਵੇਦ ਪ੍ਰਾਨ ਸਿਮਰਤ ਮਾਦੀ ਸਤਿ ਸ੍ਰੀ ਅਰ ਸੂਰਨ ਰੱਖਿਆ ਤਰਮ ਹੀ ਇੱਕ ਬਾਣੀ ਪ੍ਰਭ ਸਭ ਕੋ ਬੋਲਿਆ ਵਡੋਲ ਨਾ ਕਬ ਹੁੰਡੋਲੈ

ਸਾਹਿਬ ਸੰਤ ਜਨ ਕਾ ਪੀਖ ਸਾਹਿਬ ਬ੍ਰਹਮ ਸੰਤ ਜਨ ਕਾ ਹਿਰਦਾ ਹਵ ਧਰਮ ਸੰਤ ਜਨਾ ਸੁਨਿਹ ਸੋ ਵਚਨ ਸਰਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਰਹਿਤ ਸਤ ਵਚਨ ਸਾਧੂ ਸਾਹਿਬ ਕਹਿਤ ਜੋ ਜੋ ਹੋਏ ਸੋਏ ਸੁਖਮਾਇ ਨੈ ਕਰਨ ਕਰਵ ਨਾਰ ਪ੍ਰਭ ਜਨ ਅੰਤਰ ਵਸੇ ਬਾਹਰ ਵਿਓਹ ਨਾਨਕ ਦਰਸ਼ਨ ਦੇ ਸਾ ਮੋਹੇ ਆਪ ਸਾਧ ਕੀ ਅਸਭ ਸਾਤ ਤਿਹ ਪ੍ਰਭ ਤੇ ਸਗਲੀ ਉਤਪਾਤ ਤਿਹ ਪਾਵੈ ਤੰ ਕਰ ਵਿਸਥਾਰ ਤਿਹ ਪਾਵੈ ਤੰ ਏਕੰਕਾਰ ਅਨਕ ਕਲਾ ਲਖੀ ਨਹਿ ਜਾਇ ਜਿਸ ਪਾਵ ਦਹਿ ਲੈ ਮਲਾਈ।

ਕਹੀ ਨਾ ਜਾਇ। ਦੂਸਰ ਹੋਏ ਤਾਂ ਸੋਜੀ ਪਾਏ ਤਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹੋ ਜਾਣ ਜੋ ਜਾਣ ਤਿਸ ਸਦਾ ਸੁਖ ਹੋਏ ਆਪ ਮੈਂ ਲਾਈ ਲਈ ਪ੍ਰਭ ਸੋਇ ਹੋ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜੋ ਸਰਦਾ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸੁਭਾਉ ਜਨ ਕਸਨ ਚਿਤ ਆਵਨ ਆਉ।

ਗੁਣ ਗਾਵਸ ਪਦੀ ਪੂਰੇ ਗੁਰ ਕਾ ਸੁਨਾ ਬੁੱਧੀ ਅਸ ਪਾਰ ਬ੍ਰਹਮ ਨਿਕਟ ਕਰ ਪੀਖ ਸਾਸ ਸਾ ਸਿਮਰ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦਾਸ ਅਨਿਤ ਤਿਆਗ ਹੁ ਤਰੰਗ ਸੰਤ ਜਨ ਕੀ ਦੂਰ ਮਰ ਮੰਗ ਆਪ ਛੋੜ ਬੇਨਤੀ ਕਰ ਹੋ ਸਾਧ ਸੰਗੋ ਗਨ ਸਾਗਰ ਤਰ ਹੋ ਹਰ

ਦਿਆਲ ਦੁਖਮਨ ਪੂਰਨ ਕਿਰਪਾਲ ਸਿਮ ਸਿਮਰਾਮ ਵਾਰੰਬਾਰ। ਨਾਨਕ ਜੀ ਅਕਾਇ ਹੈ ਆਧਾਰ, ਉਤਮ ਸਲੋਕ ਸਾਧਕ ਬਚਨਾਮ ਲੀਕ ਲਾਲ, ਹਿਰਾ ਦਨ ਸੁਨਤ ਕੁਮਾਰ ਉਦਮੋ ਦੇ ਆਧਾਰ, ਅਵਤਾਰਾ ਲੋਕਾਂ ਨਾ ਸਫਲ ਜਿਉਂ ਸਫਲਤਾ ਕਾ ਸੰਗ ਜਾ ਕਮਾ ਲਾਗਾ ਹਰ ਰੰਗ। ਜੈ ਜੈ ਸਬਦਾ ਨਾਹਦ ਵਾ ਜੈ ਸੁਨ ਸੁਨੰਦ ਕਰੇ ਪ੍ਰਭ ਗਾ ਜੈ ਪ੍ਰਗਟੇ ਗੋਪਾਲ ਮਹਾਂਤ ਕਮਾਥੀ, ਨਾਨਕ ਕੁਦਰਤ ਕਾ ਸਾਥੀ, ਸਰਨ ਯੋਗ ਸੁਨ ਸਰਣ ਆਏ ਕਰ ਕਿਰਪਾ ਪ੍ਰਭਾ ਮਿਲਾਈ, ਮੇਟ ਗਏ ਵੈਰ ਪਏ ਸਵਰੀਨ, ਅੰਮ੍ਰਿਤ ਨਾਇ ਮਨਸਾ ਸੰਗਲੈਨ, ਸੋ ਪ੍ਰਸੰਨ ਪਏ ਗੁਰਦੇਵ ਪੂਨ ਹੋਏ, ਸਿਵ ਕਿਸੀ ਵਾਲ ਜੰਜਾਲ ਵਿਕਾਰ ਤੇ ਰਹਿ ਤੇ, ਰਾਮ ਨਾਮ ਸੁਨ ਰਸਨਾ ਕਹਿ ਦੇ।

ਕਿਉਂ ਸਾਂਤਰਿਤ ਨਵ ਨਿਤ ਬੋਧ ਗਿਆਨ ਸਰਬਨਾ ਸਿਧ ਵਿਦਿਆ ਤਵ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਇਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮੈਦ ਸਗਲ ਤਿਉ ਉਦਾਸ ਸੁੰਦਰ ਚਤੁਰ ਤਤ ਕਵੀਤਾ ਸਮੁੰਦਰ ਸੇਕ ਦ੍ਰਿਸ਼ਟੀਤਾ

ਸੁਖ ਹੋਟਲ ਗੁਰ ਸੇ।

ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਨੌਵਾਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਵਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਕਮ ਲਭਾਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮ ਅੰਦਰ ਸਭ

ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰੋ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਦਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇਤੀ ਸਿਰ ਠੂ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਏ ਚੰਗਾ ਨਾ ਉਰਖਾਇਕੈ ਜਾ ਸਕੀਰਤ ਜਾ ਗਲੇ

ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹੇ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖਸਾਲ ਹਨੁਮੰਦ ਸੁਣਿਆ ਯੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ

ਸਮ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਚੋਟਾਂ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਤਿਸਤੇ ਹੋਏ ਲਖ ਦਰੀਆ ਉਨ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਾਕਸਾਰ ਅਸੰਖ ਮੋਹਨ ਲਿਵਲਾਇ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੂਰ।

ਕੂੜੇ ਫੇਰਾਹੇ ਅਸੰਖ ਮਲੇਸ਼ ਮਰ ਭਾਕ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹ।

ਸੁਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋ ਖੇਹ ਮੁਦ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਗੈ ਸੰਗ ਹੋ ਧੋਪੈ ਨਾ ਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਹੋ।

ਭਗਤ ਨਾ ਹੋਏ। ਸਵਰਸਤਾਤ ਬਾਣੀ ਬ੍ਰਹਮਾਵ ਸਤ ਸੁਹਾਨ ਸਦਾ ਮਨ ਚਾਵ ਕਵਣ ਸੁਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੁਰੂਤੀ ਮਹਵ ਕਵਣ ਜਿਤ ਹੁਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੁਵੈ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠਿਕੋ ਸਾਜੇ ਆਪੇ ਜਾਣੈ ਸੋਈ ਕਿਵ ਕਰਾਖੈ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਹੋ ਵੈ ਨਾਨਕ ਜੇ ਕੋ ਆਪ ਪਾਓ ਜਾਣੈ ਗੈ ਗਿਆਨਾ ਸੋ ਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਗ ਓੜਗ ਭਾਲ ਥੱਕੇ ਵੇਦ ਕਹਿਨਿਕ ਵਾਤ ਸਹਿਜ ਅਠਾਰੈ ਕਹਿਨਿਕ ਤੇਬਾ ਸਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੀ ਤਿਸੁਰਤ ਨਾ ਪਾਈਆ ਨਦੀਆਂ ਤੈ ਵਾਹ ਪਵਹਿ ਸਮੁੰਦ ਨਾ ਜਾਣੀਆਂ ਹੈ ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੂ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ

ਤਿਰਨਾ ਤੁਮਾਏ ਕੇਤੇ ਮੰਗਹਿ ਹੈ ਜੋ ਦੇ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖਬ ਤੁੱਟ ਹੈ ਵਿਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆ ਦੁੱਖ ਭੂਖ ਸਦ ਮਾਰੇ ਭੇਦਾਰ ਤੇਰੀ ਦਾਤਾਰਮ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕਾ ਆਖਣ ਪਾਏ ਉਹ ਜਾਣੈ ਜੇਤੀਆ।

ਨਾਨਕ ਜਾਣ ਸੱਚ ਸੋਏ। ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਹ ਵਾਰਾ ਗਾਹ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪ੍ਰੀ ਸੁ ਕਹੀ ਅਨ ਕੇਤੇ ਗਾਵਣ ਹਾਰੇ। ਗਾਵਹਿ ਤੁਹਨੋ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ। ਗਾਵਹਿ ਇੰਦੇ ਦਰਸ਼ਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਯੁਗ ਯੁਗ ਵੇਦਾ ਨਾਲੇ। ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਨ ਤਨੂ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕਿਆ ਵਿਚਾਰੇ। ਸੋਈ ਸੋਈ ਸਦਾ ਸਰ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਹੇ ਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਚ ਸਹਿ ਆਦੇਹ ਸਵਾਦਾਨੀ ਲਨਾਦ ਅਨਾਹਤ ਜੁਗ ਜੁਗ ਏਕੁਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੇ ਰਹਿ।

ਜੁਗਤ ਵੇ ਆਈ ਤਿੰਨ ਚੇਲੇ ਪ੍ਰਭਾਣਿਕ ਸੰਸਾਰਿਕ ਭੰਡਾਰੀ ਕਲਾਏ ਦੀਵਾਨ ਜੇਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਸਹਿ ਆਦੇਸ ਆਦਿਆਨੀ ਰਨਾਦ ਅਨਾਹਤ ਜੁਗ ਜੁਗ ਏਕੁਵੇਸ਼ ਆਸਣ ਲੋਏ ਲੋਏ ਭੰਡਾਰ ਜੋਗ ਛਪਾਇਆ ਸੋਏ ਕਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਹਿ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੁਵੇਸ਼ ਇੱਕ ਦੂ ਜੀਭਾ ਲੱਖ ਹੋਹੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ ਏਤ ਰਹਿ ਏਤ ਰਾਹੇ ਪਤ ਪਵੜੀਆ।

ਜੁਗਤੀ ਛੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ, ਉੱਤਮ ਨੀਚ ਨਾ ਕੂਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਆ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥਾ ਸੋਹਨ ਪੰਜ ਪਰਵਾਰ, ਨਦਰੀ ਨਦਰੀ ਕਰਮ ਪਵੈ ਨਿਸ਼ਾਨ, ਕਾਚ ਪਕਾਇ ਉਥ ਪਾਏ, ਨਾਨਕ ਆ ਜਾਪੈ ਜਾਏ, ਧਰਮ ਖੰਡ ਕਾਇਹੁ ਧਰਮ ਗਿਆਨ ਖੰਡ ਕਾ ਆਖਹੁ, ਕਰਮ ਕੇਤੇ ਪਉਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਿਰਮੇ ਘਾਟ ਘੜੀਏ ਹੈ ਰੂਪ ਰੰਗ।

ਸਰਮਖੰਡ ਕੀ ਬਾਣੀ ਰੂਪ ਤਿੱਥਾ ਘਾਟ ਘੜੀਆ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾ ਸਿੱਧ ਕੀ ਸੁਧ।

ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਾਉ ਖਲਾਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੇਂ ਛਪੈ।

ਗੰਜ ਹੈ, ਭੰਜ ਹੈ, ਝੂਝ ਹੈ, ਝੰਜ ਹੈ, ਅਮੀਕ ਹੈ, ਰਫੀਕ ਹੈ, ਧੰਧ ਹੈ, ਬੰਧ ਹੈ, ਨਿਰਬੂਝ ਹੈ, ਅਸੂਝ ਹੈ, ਅਕਾਲ ਹੈ, ਅਜਾਲ ਹੈ, ਅਲਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ,

ਫਿਰ ਏਕ ਹੈ ਭੁਜੰਗ ਪ੍ਰਿਆਦ ਛੰਦ ਨਮੋ ਸਰਵਾਨੇ ਸਮਸਤ ਨਿਧਾਨੇ ਨਮ ਦੇਵ ਦੇਵੇ ਅਭੇਖੀ ਅਭੇਵੇ ਨਮ ਕਰਨਮੋ ਕਾਲ ਕਾਲੇ ਨਮ ਸਰਵ ਪਾਲੇ ਨਮ ਸਰਵ ਗਾਉਣੇ ਨਮ ਸਰਵ ਭਾਉਣੇ ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ ਨਮ ਪਾਨ ਭਾਨੇ ਨਮ ਮਾਨ ਮਾਨੇ ਨਮ ਚੰਦਰ ਚੰਦਰੇ ਨਮ ਪਾਨ ਭਾਨੇ ਨਮ ਗੀਤ ਗੀਤੇ ਨਮ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਥ ਨਾਥੇ ਨਮ ਪਾਨ ਪਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਗਲੰਗੰਗ ਬਿਨਾ ਨੇ ਗਲੰਕੀ ਸਰੂਪੇ ਨਮ ਰਾਜ ਰਾਜੇਸ਼ਵਰੰ ਪਰਮ ਰੂਪੇ ਨਮ ਯੋਗ ਯੋਗੇਸ਼ਵਰੰ ਪਰਮ ਸਿੱਧੇ ਨਮ ਰਾਜ ਰਾਜੇਸ਼ਵਰੰ ਪਰਮ ਵ੍ਰਿਧੇ ਨਮ ਸ਼ਸਤ੍ਰ ਪਾਣੇ ਨਮ ਅਸਤ੍ਰ ਮਹਣੇ ਨਮ ਪਰਮ ਗਿਆਤਾ ਨਮ ਲੋਕ ਮਾਤਾ ਭਿਖੀ ਭਰਮੀਆ ਭੁੱਗੀ ਭੁਗਤੇ ਨਮ

ਆਗਮ ਨਾਮ ਕਾਮ ਹੀਨ ਪੇਖਤ ਧਾਮ ਹੂ ਨਹਿ ਜਾਏ ਸਰਬ ਮਾਨ ਸਰਬੱਤਰ ਮਾਨ ਸਦਾ ਮਾਨਤ ਤਾ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭਿਵ ਨ ਜਾ ਨਹੀਂ ਜੇ ਵੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਤ ਸੋ ਜਾ ਨਹੀਂ ਕਹੇ ਜੇ ਤਾਤ ਮਾਤ ਨ ਜਾਤ ਜਾ ਕਰ ਜਨਮ ਵਰਣ ਵਿਹੀਨ ਚੱਕਰ ਬੱਕਰ ਫਿਰਿਆ ਚੱਤਰ ਚੱਕ ਮਾ

ਦਿਸਿਆ ਕਰਮਾ ਦ੍ਰਿਸਿਆ ਧਰਮ ਸਰਬਾ ਪ੍ਰਨਾਢਿਆ ਅਣਡੰਡ ਪਾਡਿਆ ਚਾਚਰੀ ਸ਼ਾਂਤ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰਗ ਕਰਿਅੰਗ ਨਿਰਨਾਮਿਆ ਕਾਮੇ ਪੂਜਾਂਗ ਪ੍ਰਿਆਦ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨਿਆ।

ਆਦਿ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਯੁਗਤਾ ਸਰਵੰ ਮੁਕਤਾ ਰਸਾਵਲ ਛੰਦ ਤਵੈ ਪ੍ਰਸਾਦੰ ਨਮੋ ਨਰਗਨਾਸ਼ੇ ਸਦੈਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪ੍ਰਮਾਥੇ ਸਦਾ ਸਰਵਸਾਥੇ ਅਗਾਥ ਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ।

कल कारण सर्व उबारण है। ਧ੍ਰਿਤ ਕੇ ਧਰਨ ਹੈ, ਜਾਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਨਿਆ ਹੈ, ਸਰਵੰ ਭਰ ਹੈ, ਸਰਵੰਕਰ ਹੈ, ਸਰਵ ਪਾਸਿਆ ਹੈ, ਸਰਵਨਾਸਿਆ ਹੈ, ਕਰੁਣਾ ਕਰ ਹੈ, ਵਿਸ਼ੰਪੁਰ ਹੈ, ਸਰਵੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰਤੇ

ਕਹਿ ਸਰਬ ਪਾਏ ਕਹਿ ਭਾਵ ਭੰਜਨ ਹੈ ਅਰਗੰਜਨ ਹੈ ਰਿਵਤਾਪਨ ਹੈ ਜਬ ਜਾਪਨ ਹੈ ਅਕਲੰਕ੍ਰਿਤ ਹੈ ਸਰਵੈ ਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੂਜਾਂਗ ਪ੍ਰਿਆਦ ਛੰਦ ਨਮੋ ਸੂਰਜ ਸੂਰਜ ਨਮੋ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਦਵੈ ਪ੍ਰਸਾਦ ਸਵਈਏ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੁਗ ਜਤੀ ਕੇ ਸੂ ਸੁਰਾਤਨ ਸ਼ੁੱਧ ਸੁਧਾਦਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਾਤ ਕਹੂ ਨ ਦੇਖੇ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾਹੂ ਤੇ ਏਕ ਰੱਤੀ ਬਿਨੇਕ ਰੱਤੀ ਕੇ ਮਾਤ ਮਾਤੰਗ ਜਰੇ ਜਰ ਸੰਗ ਅਨੂ ਉਤੰਗ ਸੁਰੰਗ ਸੁਵਾਰੇ ਕੋਟ ਤੁਰੰਗ ਕੁਰੰਗ ਸਕੂ ਤਦ ਪੌਣ ਕੀ ਗੌਨ ਗੁਜਾਤ ਨਵਾਰੇ ਭਾਰੀ ਪੁਜਾਨ ਕੇ ਭੂ ਭਲੇ ਬਿਦਨ ਆਵਤ ਸੀਸਨ ਜਾਤ ਵਿਚਾਰੇ ਤੇ ਭਏ ਤੋ ਕਹਾਂ ਭਏ ਭੂ ਪਤੰਦ ਕੋ ਨੰਗ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣਾ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੋ ਵੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆਤਮ ਦਾਨ ਸੁਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਨ ਕਾ ਤੇਵ ਕੁਰਾਨ ਜਮੀਨ ਜਬਾਨ ਸੁਬਾਨ ਕੇ ਪੇਖੈ ਪੌਣ ਹਾਰ ਜਤੀ ਜਤ ਧਾਰ ਸਭੈ ਸੁਭਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰੱਤੀ ਬਿਨੇਕ ਨ ਲੇਖੈ।

ਆਸਨ ਮਾਤ ਗਜਾਨ ਕੇ ਮਨ ਮਲਈਆ ਗਾੜੇ ਗੜਾਨਕ ਤੋੜਨ ਹਰ ਸੁਭਾਤ ਨੀ ਚਗ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚ ਅਨੇਕ ਸੁਵੇਕ ਦਵਈਆ ਦਾਨਵ ਦੇ ਫਿਰਿੰਦਨ ਸਾਜਰ ਭੂਤ ਵੇਖ ਭਵਾਨ ਭਵਾਨ ਜਪੈਂਗੇ ਜੀਵ ਜੀਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ

ਵਾਯੋ ਬਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਰ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਪੁਤਾਨ ਕੋ ਪੂਜਤ ਹੈ ਪਾਸੋ ਕੋ ਮਰਤਾਨ ਕੋ ਪੂਜਨ ਧਾਇਓ

ਅਰਧ ਸਹਸ ਪੁਨ ਤੀਨ ਕਹਿਜੈ ਭਾਦਰ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ਸੁਵਈਆ ਪਾਇ ਗਹਿ ਜਾਵ ਤੇ ਤੁਮਰੇ ਤਵ ਤੇ ਕੂ ਆਖਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਬੇ ਸਭੈ ਬਹੁ ਭੀਤ ਕਹਿ ਹਮ ਏਕ ਨ ਜਾਨਿਓ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ

ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੁ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ

ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀਅ ਹੋ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ

ਕਛੂ ਨਾ ਜਾਣੀ, ਚਿਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪੇਰ ਬਾਣੀ, ਕਹਿ ਨਾਨਕ ਸਤਿਗੁਰੂ ਬੱਜ ਹੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਦ ਮਨ ਲਾਗਾ, ਇਹੋ ਹੋਆ ਸਮਾਓ।

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ, ਉਹ ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੀਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਪਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸੋਰਠ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਫਰਮਾਨ ਕਰਦੇ ਹਨ, ਸੋਰਠ ਮਹੱਲਾ ਨੌਵਾਂ,

ਅੱਜ ਦੇ ਹੁਕਮਨਾਮੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਉਸ ਅਵਸਥਾ ਬਾਰੇ ਬਿਆਨ ਕਰ ਰਹੇ ਹਨ। ਕਿਹੜੀ ਅਵਸਥਾ? ਜਦੋਂ ਹਿਰਦਾ ਉਸ ਪਰਮਾਤਮਾ ਦਿਆਂ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ, ਜਦੋਂ ਹਿਰਦਾ ਉਸ ਪਰਮਾਤਮਾ ਦਿਆਂ ਚਰਨਾਂ ਵਿੱਚ ਪ੍ਰਵਾਨ ਹੋ ਜਾਂਦਾ ਹੈ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਹਰ ਹਰ ਜਨ ਦੁਇ ਏਕ ਹੈ, ਬੇ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਇ। ਜਿਹਨੂੰ ਭਗਤ ਕਬੀਰ ਜੀ ਕਹਿੰਦੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ। ਇਹ ਬਹੁਤ ਉੱਚੀ ਅਵਸਥਾ ਦੀ ਖੇਡ ਹੈ ਗੁਰੂ ਪਿਆਰਿਓ। ਜਦੋਂ ਹਿਰਦਾ ਪਰਮਾਤਮਾ ਦੀ ਬਾਣੀ ਦਾ ਜਾਪ ਕਰਨ ਲੱਗ ਗਿਆ, ਜਾਪ ਕਰਦਿਆਂ ਕਰਦਿਆਂ ਬਾਣੀ ਦੇ ਪ੍ਰਤਾਪ ਸਦਕਾ, ਗੁਰੂ ਦੀ ਕਿਰਪਾ ਸਦਕਾ ਮਨ ਦੀ ਇਹ ਅਵਸਥਾ ਬਣ ਜਾਣੀ ਕਿ ਹੁਣ ਲੀਨ ਹੋ ਗਿਆ ਇਹ ਹਿਰਦਾ, ਅਤੇ ਹੁਣ ਜੀਵਨ ਦੇ ਵਿੱਚ ਜਿੰਨਾ ਵੱਡਾ ਮਰਜ਼ੀ ਦੁੱਖ ਆ ਜਾਵੇ ਉਸ ਦੁੱਖ ਨੂੰ ਉਸ ਮਾਲਕ ਦੀ ਰਜ਼ਾ ਸਮਝਣਾ, ਉਸ ਪਰਮਾਤਮਾ ਦਾ ਭਾਣਾ ਸਮਝਣਾ, ਨਾ ਉਸ ਹਿਰਦੇ ਉੱਤੇ ਜੀਵਨ ਦੇ ਕਿਸੇ ਦੁੱਖ ਦਾ ਅਸਰ ਹੈ ਨਾ ਕਿਸੇ ਸੁੱਖ ਦਾ ਅਸਰ ਹੈ। ਹੁਣ ਇਸ ਤੋਂ ਕੀ ਭਾਵ ਹੈ? ਇਸ ਤੋਂ ਇਹ ਭਾਵ ਹੈ ਹੁਣ ਜਿਹੜਾ ਜੀਵਨ ਦਾ ਵਸਰ ਹੈ ਉਹ ਸਰੀਰ ਦੇ ਤਲ 'ਤੇ ਨਹੀਂ ਰਹਿ ਗਿਆ, ਹੁਣ ਆਤਮਕ ਤਲ 'ਤੇ ਆ ਗਿਆ। ਕਿਉਂਕਿ ਜਦੋਂ ਸਰੀਰ ਦੇ ਤਲ 'ਤੇ ਰਹਿ ਰਿਹਾ ਹੈ ਫਿਰ ਦੁੱਖ ਵੀ ਤੰਗ ਕਰਨਗੇ, ਸੁੱਖਾਂ ਦੇ ਵਿੱਚ ਵੀ ਪਰਮਾਤਮਾ ਨੂੰ ਯਾਦ ਨਹੀਂ ਕਰੇਗਾ, ਕੋਈ ਨਿੰਦਿਆ ਕਰ ਦੇਵੇ ਤਾਂ ਦੁੱਖ ਲੱਗੇਗਾ, ਕੋਈ ਵਡਿਆਈ ਕਰ ਦੇਵੇ ਤਾਂ ਖੁਸ਼ ਹੋ ਜਾਏਗਾ, ਘਾਟਾ ਪੈ ਗਿਆ ਤਾਂ ਦੁਖੀ ਹੋ ਜਾਏਗਾ, ਕਿਤੇ ਵਾਧਾ ਪੈ ਗਿਆ ਵਾਧਾ ਹੋ ਗਿਆ ਤਾਂ ਖੁਸ਼ ਹੋ ਜਾਏਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਹੁਣ ਸਰੀਰ ਦੇ ਤਲ ਤੋਂ ਉੱਤੇ ਉੱਠ ਗਿਆ। ਕਦੋਂ? ਜਦੋਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਗਿਆ। ਕੌਣ ਉੱਤੇ ਉੱਠਿਆ? ਇਤਿਹਾਸ ਦਾ ਵਰਕਾ ਜਦੋਂ ਫੋਲਦੇ ਹਾਂ ਤੱਤੀ ਤਵੀ 'ਤੇ ਬੈਠੇ ਨੇ ਗੁਰੂ ਅਰਜਨ ਦੇਵ ਮਹਾਰਾਜ, ਸਰੀਰ ਦੇ ਤਲ ਤੋਂ ਉੱਤੇ ਉੱਠ ਗਏ ਨੇ। ਤਵੀ ਦਾ ਸੇਕ ਸਰੀਰ ਨੂੰ ਲੱਗ ਰਿਹਾ ਹੈ ਪਰ ਆਤਮਾ ਨੂੰ ਨਹੀਂ ਲੱਗ ਰਿਹਾ। ਆਖੋ ਸਤਨਾਮ। ਤੱਤੀ ਤਵੀ ਦੇ ਉੱਤੇ ਬੈਠਾ ਸਰੀਰ ਸੜ ਰਿਹਾ ਹੈ, ਇਹ ਨਹੀਂ ਕਿ ਸਰੀਰ ਨਹੀਂ ਸੜ ਰਿਹਾ ਪਰ ਆਤਮਾ ਕਹਿ ਰਹੀ ਹੈ ਤੇਰਾ ਕੀ ਆ ਮਿੱਠਾ ਲੱਗ ਹੈ। ਹਰ ਨਾਮ ਪਦਾਰਥ ਨਾਨਕ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਸਰੀਰ ਨੂੰ ਤਾਂ ਦੁੱਖ ਦਿੱਤਾ ਜਾ ਰਿਹਾ ਹੈ ਨਾ, ਸਰੀਰ 'ਤੇ ਤਾਂ ਆਰਾ ਚੱਲ ਰਿਹਾ ਹੈ ਪਰ ਆਤਮਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੁੜੀ ਹੋਈ ਹੈ। ਕਿਉਂਕਿ ਸਰੀਰ ਦੇ ਤਲ ਤੋਂ ਉੱਤੇ ਉੱਠ ਗਏ ਨੇ, ਆਰੇ ਦੇ ਦੰਦੇ, ਇੱਕ ਪਾਸੇ ਆਰੇ ਦੇ ਦੰਦੇ ਚੱਲ ਰਹੇ ਨੇ, ਇੱਕ ਪਾਸੇ ਜਪਜੀ ਸਾਹਿਬ ਦਾ ਪਾਠ ਚੱਲ ਰਿਹਾ ਹੈ। ਸਤਿਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਿਆ ਹੋਇਆ ਹਿਰਦਾ ਜਲਾਦ ਪੁੱਛਦੇ ਨੇ ਕੀ ਆਖਰੀ ਖੁਆਇਸ਼ ਹੈ? ਆਖਣ ਲੱਗਾ ਜੀ ਮੇਰਾ ਮੁੱਖ ਮੇਰੇ ਗੁਰੂ ਵੱਲ ਨੂੰ ਹੋਵੇ, ਮੈਂ ਇਹੀ ਖੁਆਇਸ਼ ਹੈ। ਕਿਉਂ? ਸਰੀਰ ਤੋਂ ਉੱਤੇ ਉੱਠ ਗਿਆ ਹੈ। ਭਾਈ ਸਤੀ ਦਾਸ ਜੀ, ਬਈ ਰੂੰ ਲਪੇਟ ਕੇ ਅੱਗ ਲਾ ਦਿਓ, ਜਿਉਂਦੇ ਨੂੰ ਸਾੜ ਦਿਓ। ਉਹ ਕਹਿੰਦੇ ਠੀਕ ਹੈ, ਸਾੜ ਦਿਓ ਭਾਈ।
ਸਰੀਰ ਨੂੰ ਸਾੜੋਗੇ ਨਾ, ਆਤਮਾ ਨੂੰ ਥੋੜ੍ਹਾ ਸਾੜੋਗੇ। ਸਰੀਰ ਤੋਂ ਤਾਂ ਉੱਤੇ ਉੱਠ ਗਏ ਨੇ ਨਾ, ਅਤੇ ਮੰਗ ਕੀ ਹੈ, ਮੇਰਾ ਮੁੱਖ ਮੇਰੇ ਗੁਰੂ ਨੂੰ ਹੋਵੇ। ਅਤੇ ਭਾਈ ਦਿਆਲਾ ਜੀ ਦੀ ਵਾਰੀ ਹੈ। ਹਾਂਜੀ, ਕੀ ਸਜ਼ਾ ਹੈ? ਉਬਲਦੀ ਦੇਗ ਦੇ ਵਿੱਚ ਉਬਾਲ ਦਿਓ। ਕਹਿੰਦਾ ਉਬਾਲ ਦਿਓ, ਕੋਈ ਗੱਲ ਨਹੀਂ, ਬਸ ਮੇਰਾ ਮੁੱਖ ਮੇਰੇ ਗੁਰੂ ਵੱਲ ਨੂੰ ਹੋਵੇ। ਮੈਂ ਗੁਰੂ ਵੱਲ ਨੂੰ ਮੇਰਾ ਮੁੱਖ ਹੋਵੇ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬੜੀ ਰਹਿਮਤ ਦੀ ਨਜ਼ਰ ਦੇ ਨਾਲ ਇਹਨਾਂ ਗੁਰੂ ਪਿਆਰਿਆਂ ਨੂੰ ਵੇਖ ਰਹੇ ਹਨ। ਅਤੇ ਜਿਹਨੂੰ ਗੁਰੂ ਵੇਖ ਰਿਹਾ ਹੋਵੇ ਉਹਨੇ ਆਤਮਕ ਤਲ 'ਤੇ ਆ ਜਾਣਾ, ਕਿਉਂਕਿ ਗੁਰੂ ਵੇਖ ਰਹੇ ਨੇ, ਗੁਰੂ ਵੇਖ ਨਹੀਂ ਰਹੇ। ਗੁਰੂ ਨੇ ਆਪਣੇ ਚਰਨਾਂ ਵਿੱਚ ਉਸ ਹਿਰਦੇ ਨੂੰ ਲੀਨ ਕਰ ਲਿਆ ਹੈ, ਉਹ ਗੁਰੂ ਦੇ ਚਰਨਾਂ ਵਿੱਚ ਸਮਾ ਗਏ ਨੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਤਾਰੂ ਸਿੰਘ ਜੀ, ਖੋਪੜੀ ਭਾਵੇਂ ਲੈ ਗਈ ਹੈ, ਖੋਪੜੀ ਤਨ ਦੀ ਲਈ ਹੈ ਨਾ, ਆਤਮਾ ਦੀ ਖੋਪੜੀ ਥੋੜ੍ਹੀ ਲਈ ਹੈ। ਆਤਮਾ ਤਾਂ ਬਾਣੀ ਦੇ ਵਿੱਚ ਲੀਨ ਹੈ। ਭਾਈ ਮਨੀ ਸਿੰਘ ਜੀ, ਬੰਦ ਬੰਦ ਕੱਟ ਗਏ ਨੇ, ਦੋ ਟੋਕਰੇ ਭਰ ਗਏ ਨੇ, ਸਾਰੇ ਸਰੀਰ ਦੇ ਬੰਦ ਬੰਦ ਕੱਟੇ, ਚਾਰ ਅਸ਼ਟਪਦੀਆਂ ਰਹਿ ਗਈਆਂ ਸੀ, ਦੋਨਾਂ ਟੋਕਰਿਆਂ ਦੇ ਵਿੱਚੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਆਵਾਜ਼ ਆ ਰਹੀ ਹੈ। ਸਾਧ ਸੰਗਤ, ਇਹਨੂੰ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸੁਨੇਹੋ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਜਦੋਂ ਹਿਰਦਾ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਹੈ, ਸਰੀਰ ਤੋਂ ਉੱਤੇ ਉੱਠ ਜਾਂਦਾ ਹੈ, ਸੁੱਖ ਫਿਰ ਜਿੰਨੇ ਮਰਜ਼ੀ ਸੁੱਖ ਜੀਵਨ ਦੇ ਵਿੱਚ ਆ ਜਾਣ, ਸੁੱਖਾਂ ਵੱਲ ਵੇਖ ਕੇ ਵੀ ਉਹ ਪਰਮਾਤਮਾ ਨੂੰ ਭੁੱਲਦਾ ਨਹੀਂ, ਸ਼ੁਕਰਾਨੇ ਵਿੱਚ ਰਹਿੰਦਾ ਹੈ। ਸੁਨੇਹੋ ਮੋਹ, ਪਰਿਵਾਰ ਦਾ ਮੋਹ, ਪਰਿਵਾਰ ਦੇ ਜੀਆਂ ਦਾ ਮੋਹ, ਵੇਖਿਆ ਹੈ ਨਾ ਕਿਵੇਂ ਛੋਟੇ ਬੱਚੇ ਗੱਲਾਂ ਕਰਦੇ ਨੇ, ਅਤੇ ਛੋਟੇ ਬੱਚਿਆਂ ਨੂੰ ਗੱਲਾਂ ਕਰਦਿਆਂ ਵੇਖ ਕੇ ਕਿੰਨਾ ਮੋਹ ਆਉਂਦਾ ਹੈ। ਬੱਚਿਆਂ ਦਾ ਮੋਹ, ਪਰਿਵਾਰ ਦੇ ਜੀਆਂ ਦਾ ਮੋਹ, ਪਾਤਸ਼ਾਹ ਕਹਿੰਦੇ ਨੇ ਉਹ ਮੋਹ ਤੋਂ ਉੱਤੇ ਉੱਠ ਜਾਂਦਾ ਹੈ। ਇਹ ਨਹੀਂ ਕਿ ਪਿਆਰ ਨਹੀਂ ਕਰਦਾ, ਮੋਹ ਨਹੀਂ ਕਰਦਾ, ਉਹ ਜਿਹੜਾ ਮੋਹ ਹੈ ਨਾ, ਪਰਿਵਾਰ ਦੇ ਜੀਆਂ ਦਾ ਮੋਹ ਹੈ, ਦੁਨਿਆਵੀ ਵਸਤੂਆਂ ਦਾ ਮੋਹ ਹੈ, ਰਹਿੰਦਾ ਸੰਸਾਰ ਦੇ ਵਿੱਚ ਹੀ ਹੈ, ਪਰ ਨਿਰੰਕਾਰ ਦੇ ਨਾਲ ਜੁੜਿਆ ਰਹਿੰਦਾ ਹੈ। ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਦੁਨਿਆਵੀ ਵਸਤੂਆਂ ਨੂੰ, ਸੋਨਾ, ਸੋਨੇ ਦੀ ਉਦਾਹਰਨ ਦਿੱਤੀ ਹੈ, ਮਹਿੰਗੀ ਵਸਤੂ ਹੈ, ਪਾਤਸ਼ਾਹ ਕਹਿੰਦੇ ਨੇ ਮਿੱਟੀ ਦੀ ਤਰ੍ਹਾਂ ਜਾਣਦਾ ਹੈ।

ਹੁਣ ਜੇ ਕੋਈ ਭਗਤੀ ਵਿੱਚ ਲੀਨ ਹਿਰਦੇ ਦੀ ਨਿੰਦਿਆ ਕਰ ਦੇਵੇ ਫਿਰ ਕੀ ਕਹਿ ਰਹੇ ਨੇ ਭਗਤ ਕਬੀਰ ਜੀ? ਲੀਨ ਹੋਵੇ ਨਾ, ਨਿੰਦੋ ਨਿੰਦੋ ਮੁਕੋ ਲੋਕ ਨਿੰਦੋ, ਨਿੰਦਿਆ ਜਨ ਕੋ ਖਰੀ ਪਿਆਰੀ। ਭਗਤ ਕਬੀਰ ਕਹਿੰਦੇ ਨੇ ਲੋਕੋ ਮੈਨੂੰ ਨਿੰਦੋ, ਮੇਰੀ ਨਿੰਦਿਆ ਕਰੋ, ਮੈਨੂੰ ਬੜੀ ਪਿਆਰੀ ਲੱਗਦੀ ਹੈ। ਜਿਵੇਂ ਜਿਵੇਂ ਬੰਦਗੀ ਕਰਨ ਵਾਲਿਆਂ ਦੀ ਨਿੰਦਿਆ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ, ਉੱਨੀ ਉੱਨੀ ਉਹਨਾਂ ਦੀ ਜੈ ਜੈਕਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਨਿੰਦਕ ਹਮਰੇ ਕੱਪੜੇ ਧੋਏ, ਜਿਹੜਾ ਹਿਰਦਾ ਜਿਹਦੀ ਨਿੰਦਿਆ ਹੋ ਰਹੀ ਹੈ ਉਹਦੇ ਪਾਪ ਧੋਤੇ ਜਾਂਦੇ ਨੇ, ਅਤੇ ਜਿਹੜਾ ਕਰ ਰਿਹਾ ਹੈ ਉਹਦੇ ਸਿਰ ਚੜ੍ਹ ਜਾਂਦੇ ਨੇ, ਉਹਨਾਂ ਨੂੰ ਫਿਰ ਉਹ ਲੇਖਾ ਦੇਣਾ ਪੈਂਦਾ। ਬਾਣੀ ਦੇ ਵਿੱਚ ਸਪਸ਼ਟ ਲਿਖਿਆ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨ ਮੁਖ ਮੁਕਤ ਕਰਾਂ, ਮੋਹ ਕਾਲੇ ਤਿੰਨ ਨਿੰਦਕਾਂ ਨਰਕੇ ਕੋ। ਪਾਛੇ ਕਹਿੰਦੇ ਨੇ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਨੇ, ਨਰਕ ਦੇ ਵਿੱਚ ਉਹਨਾਂ ਨੂੰ ਸਿੱਟਿਆ ਜਾਂਦਾ ਹੈ। ਪਰ ਜਿਹੜਾ ਹਿਰਦਾ ਲੀਨ ਹੋ ਗਿਆ, ਉਹ ਲੀਨ ਹੈ, ਉਹਦੀ ਕੋਈ ਨਿੰਦਿਆ ਕਰ ਦੇਵੇ ਤਾਂ ਵੀ ਕੋਈ ਅਸਰ ਨਹੀਂ, ਕੋਈ ਉਹਦੀ ਉਸਤਤ ਕਰ ਦੇਵੇ ਤਾਂ ਵੀ ਕੋਈ ਅਸਰ ਨਹੀਂ, ਕਿਉਂਕਿ ਨਿੰਦਿਆ ਅਤੇ ਵਡਿਆਈ ਦਾ ਅਸਰ ਤਾਂ ਸਰੀਰ ਦੇ ਤਲ ਤੱਕ ਹੈ ਨਾ, ਆਤਮਕ ਤਲ 'ਤੇ ਤਾਂ ਕੋਈ ਅਸਰ ਹੀ ਨਹੀਂ ਹੈਗਾ। ਜਿਹੜੀ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਗੁਰੂ ਸਾਹਿਬਾਨ ਭਗਤ ਜਾਨਾਂ ਦੀ ਬਾਣੀ, ਜਿੰਨੀ ਵੀ ਬਾਣੀ ਹੈ, ਇਹ ਸਰੀਰ ਤੋਂ ਆਤਮਕ ਤਲ 'ਤੇ ਲੈ ਕੇ ਜਾਂਦੀ ਹੈ। ਸਰੀਰ ਤੋਂ ਆਤਮਕ ਤਲ 'ਤੇ, ਸਰੀਰ ਤੋਂ ਸਫ਼ਰ ਹੋ ਕੇ ਆਤਮਾ ਦੇ ਤਲ 'ਤੇ ਜਾਣਾ ਹੈ ਸਾਧ ਸੰਗਤ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਉਸ ਉੱਚੀ ਅਵਸਥਾ ਨੂੰ ਬਿਆਨ ਕਰ ਰਹੇ। ਲੋਭ ਮੋਹ ਅਭਿਮਾਨਾ, ਉਸ ਹਿਰਦੇ ਅੰਦਰ ਨਾ ਕੋਈ ਲੋਭ ਹੈ, ਨਾ ਮੋਹ ਹੈ, ਨਾ ਅਭਿਮਾਨ ਹੈ, ਨਾ ਕਿਸੇ ਚੀਜ਼ ਦਾ ਹੰਕਾਰ ਹੈ। ਕਿਉਂ? ਬਹੁਤ ਵੱਡਾ ਨਾਮ ਦਾ ਖਜ਼ਾਨਾ ਪਾ ਲਿਆ ਹੈ। ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਖੁਸ਼ੀ ਆ ਜਾਵੇ ਜੀਵਨ ਦੇ ਵਿੱਚ ਤਾਂ ਵੀ ਮਨ ਟਿਕਿਆ ਰਹਿੰਦਾ ਹੈ, ਗਮੀ ਆ ਜਾਵੇ ਜੀਵਨ ਦੇ ਵਿੱਚ ਤਾਂ ਵੀ ਮਨ ਟਿਕਿਆ ਰਹਿੰਦਾ ਹੈ। ਖੁਸ਼ੀ ਦੇ ਵਿੱਚ ਵੀ ਬਹੁਤਾ ਜ਼ਿਆਦਾ ਖੁਸ਼, ਇਹ ਨਹੀਂ ਕਿ ਜਿਹੜਾ ਹਿਰਦਾ ਭਗਤੀ ਕਰਦਾ ਹੈ ਉਹ ਹਮੇਸ਼ਾ ਗਹਿਰ ਗੰਭੀਰ ਰਹਿੰਦਾ ਹੈ, ਨਹੀਂ ਨਹੀਂ, ਜਿਹੜਾ ਹਿਰਦਾ ਭਗਤੀ ਵਿੱਚ ਲੀਨ ਹੈ ਬਹੁਤੀ ਖੁਸ਼ੀ ਵੀ ਉਹਦੀ ਸੁਰਤ ਨੂੰ ਨਿਰੰਕਾਰ ਨਾਲੋਂ ਨਹੀਂ ਤੋੜਦੀ, ਅਤੇ ਬਹੁਤਾ ਦੁੱਖ ਵੀ ਉਹਦੇ 'ਤੇ ਅਸਰ ਨਹੀਂ ਕਰਦਾ, ਨਿਊਟਰਲ ਜਿਹਾ ਹੋ ਜਾਂਦਾ। ਕੋਈ ਮਾਣ ਦੇ ਦੇਵੇ ਤਾਂ ਵੀ ਸ਼ੁਕਰਾਨਾ ਹੈ, ਕੋਈ ਅਪਮਾਨ ਕਰ ਦੇਵੇ ਤਾਂ ਵੀ ਸ਼ੁਕਰਾਨਾ ਹੈ। ਬਹੁਤ ਵੱਡੀ ਅਵਸਥਾ ਹੈ,

ਕਿਉਂਕਿ ਆਸਾ ਮਨਸਾਵਾਂ ਵੀ ਸਰੀਰ ਸੰਸਾਰਕ ਤੱਕ ਰਹਿ ਹੈ ਨਾ। ਜਦੋਂ ਬੰਦਾ ਸੰਸਾਰੀ ਤੋਂ ਨਿਰੰਕਾਰੀ ਤੱਕ ਦੀ ਅਵਸਥਾ, ਜਦੋਂ ਨਿਰੰਕਾਰੀ ਬਣ ਜਾਂਦਾ ਹੈ ਫਿਰ ਆਸਾਵਾਂ ਮਨਸਾਵਾਂ, ਫਿਰ ਤਾਂ ਇਹ ਕਹਿ ਰਹੇ ਨੇ ਬਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਫਿਰ ਇਸ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ। ਜਗ ਤੇ ਰਹੇ ਨਿਰਾਸਾ, ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਸੰਸਾਰ ਦੇ ਜੀਵਾਂ ਤੋਂ ਕੋਈ ਉਮੀਦ ਨਹੀਂ। ਮਾਨਵ ਕੀ ਟੇਕ ਵਿਰਥੀ ਸਭ ਜਾਨ ਦੇਵਨ ਕੋ ਇੱਕ, ਭਗਵਾਨ ਵਾਲੀ ਅਵਸਥਾ ਬਣ ਜਾਂਦੀ। ਕਾਮ ਕ੍ਰੋਧ ਜਿਹੇ ਪਰਸੈ ਨਾ ਹਨ ਤਿਹ ਘੱਟ ਬ੍ਰਹਮ ਨਿਵਾਸਾ। ਕਿਹੜਾ ਹਿਰਦਾ ਬ੍ਰਹਮ ਦੇ ਵਿੱਚ ਨਿਵਾਸ ਕਰੇਗਾ, ਕਿਹੜਾ ਹਿਰਦਾ ਉਸ ਪਰਮਾਤਮਾ ਵਿੱਚ ਲੀਨ ਹੋਏਗਾ। ਪਾਤਸ਼ਾਹ ਕਹਿੰਦੇ ਨੇ ਜਿਹੜਾ ਵਿਕਾਰਾਂ ਤੋਂ ਉੱਤੇ ਉੱਠ ਗਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹਨੂੰ ਪਰਸ ਜਿਹਦੇ ਜਿਸ ਹਿਰਦੇ ਤੱਕ ਇਹ ਵਿਕਾਰ ਨਹੀਂ ਆਉਂਦੇ ਉਹ ਹਿਰਦਾ ਨਿਰੰਕਾਰ ਦੇ ਵਿੱਚ ਲੀਨ ਹੋ ਜਾਂਦਾ ਹੈ। ਸਿੱਧੇ ਸ਼ਬਦਾਂ ਵਿੱਚ ਅਰਥ ਇਹ ਹੈ, ਸਰੀਰਕ ਤਲ ਤੋਂ ਆਤਮਕ ਤਲ 'ਤੇ ਆਉਣਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ ਇਹਨਾਂ ਵਿਕਾਰਾਂ ਤੋਂ ਬਚ ਕੇ ਰਹੀ ਤਾਂ ਜਾ ਕੇ ਬ੍ਰਹਮ ਦੇ ਵਿੱਚ ਨਿਵਾਸ ਹੋਏਗਾ।

ਆਖਰੀ ਪੰਕਤੀਆਂ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹਨੂੰ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕਿਹੜੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਣੀ ਸੰਗ। ਜਿਵੇਂ ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ, ਸਮੁੰਦਰ ਦੇ ਵਿੱਚੋਂ ਲਹਿਰਾਂ ਉੱਠ ਕੇ ਸਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਨੇ। ਜਦੋਂ ਉੱਠੀਆਂ ਲਹਿਰਾਂ, ਜਦੋਂ ਬੱਦਲਾਂ ਦੇ ਰੂਪ ਵਿੱਚ ਪਾਣੀ ਵਰਖਾ ਦੇ ਰੂਪ ਵਿੱਚ ਸਮੁੰਦਰ ਵਿੱਚੋਂ ਨਿਕਲਿਆ, ਵਰਖਾ ਦੇ ਰੂਪ ਵਿੱਚ ਨਦੀਆਂ ਨਾਲਿਆਂ ਦਰਿਆਵਾਂ ਰਾਹੀਂ ਹੁੰਦਾ ਹੋਇਆ ਮੁੜ ਕੇ ਫਿਰ ਸਮੁੰਦਰ ਵਿੱਚ ਸਮਾ ਗਿਆ। ਜਦੋਂ ਸਮਾ ਗਿਆ, ਜਦੋਂ ਤਾਂ ਨਦੀਆਂ ਨਾਲਿਆਂ ਦਰਿਆਵਾਂ ਦੇ ਵਿੱਚ ਗਿਆ, ਫਿਰ ਉਹਦਾ ਕਿਸੇ ਨੇ ਸਤਲੁਜ ਕਹਿਤਾ, ਕਿਸੇ ਨੇ ਰਾਵੀ ਕਹਿਤਾ, ਕਿਸੇ ਨੇ ਜਮੁਨਾ ਨਦੀ ਕਹਿਤੀ, ਉਹਦੇ ਨਾਂ ਬਣ ਗਏ। ਜਿਸ ਰਸਤੇ ਰਾਹੀਂ ਆਇਆ ਉਹ ਨਾਂ ਬਣ ਗਿਆ, ਪਰ ਜਦੋਂ ਸਮੁੰਦਰ ਵਿੱਚ ਸਮਾ ਗਿਆ ਉੱਥੇ ਸਾਰੇ ਨਾਂ ਵੀ ਹੁਣ ਕਹਿੰਦੇ ਨੇ ਸਮੁੰਦਰ ਹੀ ਹੈ ਜੀ, ਹੁਣ ਕੋਈ ਨਾਂ ਨਹੀਂ। ਅਤੇ ਜਦੋਂ ਇਹ ਹਿਰਦਾ ਪਰਮਾਤਮਾ ਵਿੱਚ ਸਮਾ ਗਿਆ, ਫਿਰ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉਂ ਪਾਣੀ ਸੰਗ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ। ਉਹ ਜੋਤ ਉਸ ਪਰਮਾਤਮਾ ਦੇ ਵਿੱਚ ਲੀਨ ਹੋਈ, ਕਹਿੰਦੇ ਨੇ ਚਾਦਰ ਲੈ ਕੇ ਮਹਾਰਾਜ ਪੈ ਗਏ। ਹਿੰਦੂ ਕਹਿੰਦੇ ਅਸੀਂ ਸੰਸਕਾਰ ਕਰਨਾ ਹੈ, ਮੁਸਲਮਾਨ ਵੀਰ ਕਹਿੰਦੇ ਅਸੀਂ ਦਫਨਾਉਣਾ ਹੈ। ਪਰ ਜਦੋਂ ਚਾਦਰ ਚੁੱਕ ਕੇ ਵੇਖਿਆ ਉੱਥੇ ਸਰੀਰ ਨਹੀਂ ਸੀ, ਇੱਕ ਗੁਲਾਬ ਦਾ ਫੁੱਲ ਪਿਆ ਸੀ। ਅਤੇ ਹੁਣ ਉਹਨਾਂ ਨੇ ਚਾਦਰ ਵੰਡ ਲਈ। ਹਿੰਦੂਆਂ ਨੇ, ਹਿੰਦੂ ਵੀਰਾਂ ਨੇ ਚਾਦਰ ਦਾ ਸੰਸਕਾਰ ਕਰ ਦਿੱਤਾ ਅਤੇ ਮੁਸਲਮਾਨ ਵੀਰਾਂ ਨੇ ਦਫਨਾ ਦਿੱਤਾ। ਪਰ ਕਹਿੰਦੇ ਨੇ ਰਾਵੀ ਨਦੀ ਚੜ੍ਹੀ, ਜਿੱਥੇ ਦਫਨਾਇਆ ਸੀ ਉੱਥੇ ਮਜ਼ਾਰ ਬਣਾਈ, ਉਹ ਵੀ ਹੜਾ ਕੇ ਲੈ ਗਈ ਅਤੇ ਉਹ ਮੰਦਰ ਵੀ ਹੜਾ ਕੇ ਲੈ ਗਏ। ਉਸੇ ਦਿਨ ਤੋਂ ਇਹ ਦੇਸ਼ ਵੀ ਦੋ ਹਿੱਸਿਆਂ ਵਿੱਚ ਵੰਡਿਆ ਗਿਆ, ਕਿਉਂਕਿ ਲੋਕਾਂ ਨੇ ਰੱਬ ਨੂੰ ਵੰਡ ਲਿਆ। ਅਰਦਾਸ ਹੈ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਸਾਰੀਆਂ ਸੰਗਤਾਂ ਦੇ ਆਪਣਾ ਮੀਰਾਂ ਭਰਿਆ ਹੱਥ ਰੱਖਿਓ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਿਓ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੇ।

0: ਨਾਨਕ ਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਪੌੜੀ।
1: ਦਾਨ ਮਹਿੰਡਾ ਤਲੀ ਖਾਕ ਜੇ ਮੇਲਾ ਤਮਸਤ ਕਲਾਈਐ ਕੂੜਾ ਲਾਲ ਛੱਡਿਆ ਹੋਏ ਇੱਕ ਮਨ ਲੱਗ ਧਿਆਈਐ ਕਲ ਤੇ ਵੇਹੋ ਪਾਈਐ ਜੇ ਵੇਹੀ ਕਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਨਦੀ ਪਾਈਐ।

ਮੂਰਖ ਪੰਡਿਤ ਹਿਕਮਤ ਜਿਸ ਸੰਜੇ ਕਰੇ ਪਿਆਰ, ਧਰਮੀ ਧਰਮ ਕਰੇਗਾ ਵਾਵੇ, ਮੰਗੇ ਮੋਖ ਦੁਆਰ, ਜਤੀ ਸਦਾ ਵੇ ਜੁਗਤ ਨ ਜਾਣ ਛੱਡ ਬਹਿ ਕਰਬਾ।

ਤੇੜ ਤੋਂ ਤੀਕ ਖਾਈ ਹੈ ਸ੍ਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਏ ਪ੍ਰਵਾਣ ਮਲੇਸ਼ ਤਾਂ ਲੈ ਪੂਜੈ ਪੁਰਾਣ ਅਪਾਖੇ ਆਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜ ਯਾਰ ਮਤ ਫਿੱਟੇ ਵੇ ਮਤ ਫਿੱਟੇ ਇਹੋ ਅੰਨ ਸਾਡਾ ਫਿੱਟੇ ਤਨ ਫਿੱਟੇ ਪੇੜ ਕਰੇਨ ਮਨ ਜੁੱਠੇ ਚੁਲੀ ਪਰੇਨ ਕਹੋ ਨਾਨਕ ਸੱਚ ਤਿਆਈ ਸੁੱਚ ਹੋਵੇ।

ਕੌਤੀ ਜਾਏ ਸੱਤਿਆ ਕਿਸੇ ਲੱਗਾ ਦੁੱਖ, ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਗਿਰਤਾ ਹੋਵਾ ਪਾਕ ਪਵਿੱਤਰ ਪਾਪੀ ਸਤਰ ਗੱਡਿਆ ਥੁੱਕਾ ਪਈਆਂ ਤਿੱਤ ਜਿਤਮ।

0: ਇੱਕ ਸੱਚਾ ਸੋਏ ਜਿਗਤ ਮੁਖ ਸਦਾ ਸਲਾਹੀ ਭਾਗਾ ਰਤੀ ਚਾਰ ਨਾਨਕ ਤੇ ਮੁਖ ਉਜਲਿਤ ਸੱਚੇ ਦਰਬਾਰ ਪਾੜੀ।
1: ਸਭ ਕੋ ਆਖੇ ਆਪਣਾ ਜਿਸਨਾ ਏ ਸੋਚਣ ਕੱਢੀਐ ਕੀਤਾ ਆਪੋ ਆਪਣਾ ਪੇ ਲੇਖਾ ਸੰਡੀਐ ਜਾ ਰਹਿਣ ਨਾਹੀ ਜਗਤਾਂ ਕਾਇਦ ਗਰਭ ਹੰਡੀਐ ਮੰਦਾ ਕਿਸਨਾ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਏ ਸਭ ਥਾਂਏ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂਏ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਈ ਦੇਖ ਸੁਣ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਜਰਖੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿ

ਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ, ਪੁਰਨ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ ਜਾਪ, ਆਏ ਹੁਕਮਨਾਮੇ, ਕਥਾ ਵਿਚਾਰ, ਪ੍ਰੰਦ ਸੰਪੂਰਨ, ਆਸਕ ਵਾਰ ਦੇ ਕੀਰਤਨ ਔਰ 6 ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਮਹਾਰਾਜ ਜੀ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਮਹਾਰਾਜ ਜੀਓ, ਸੂਰਜ ਕਿਰਨ ਮਿਲੈ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਐਸੇ ਦੀਨ ਦਿਆਲ ਪਾਤਸ਼ਾਹ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਓ, ਅੱਜ ਆਪ ਜੀ ਦਾ ਜੋਤੀ ਜੋਤ ਪੁਰਬ ਹੈ। ਸਮੂਹ ਸੰਗਤਾਂ ਨੇ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਹੈ। ਮਹਾਰਾਜ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ, ਸਾ ਸੰਗਤ ਜੁੜਤਾਉਣ ਦੀ ਆਗਿਆ ਬਖਸ਼ਿਸ਼ ਕਰੋ, ਜੋ ਵੀ ਛਕੇ ਆਪ ਜੀ ਦਾ ਨਾਮ। ਸਤਨਾਮ ਸ਼੍ਰੀ ਵਾਹਿਗੁਰੂ ਜਪੇ ਮਹਾਰਾਜ ਜੀ, ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ। ਹੁਕਮਨਾਮੇ ਤੇ ਚੱਲਣੇ ਸਮਰੱਥਾ ਬਖਸ਼ੋ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ।

ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ।